ਸਾਧੋਂ ਰਚਨਾ ਰਾਮ ਬਣਾਈ ਜੈਸੇ ਜਲ ਤੇ ਬੁਦਬੁਦਾ ਕੁਜੇ ਬਿਨ ਸੈਨੀ।

ਪਹਿਲਾ ਸ਼ਬਦ ਕੁਛ ਵੀਰਾਂ ਵੱਲੋਂ, ਨੌਜਵਾਨ ਵੀਰਾਂ ਵੱਲੋਂ ਜਸਜੀਤ ਜੀ ਅਤੇ ਕਿਰਪਾਲ ਸਿੰਘ ਵੱਲੋਂ ਫਰਮਾਇਸ਼ ਹੋਈ ਸੀ ਕਿ ਗੁਲਦਸਤਾ ਜ਼ਰੂਰ ਸਰਵ ਕਰਾਓ। ਗੁਲਦਸਤੇ ਦਾ ਮਤਲਬ ਹੈ ਫੁੱਲਾਂ ਦਾ ਗੁਲਦਸਤਾ ਨਹੀਂ, ਰਾਗਾਂ ਦਾ ਗੁਲਦਸਤਾ। ਇਸ ਵਿੱਚ ਪਹਿਲਾ ਰਾਗ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੈ ਜਵੰਤੀ ਰਾਗ ਦੇ ਵਿੱਚ। ਧਮਾਰ ਵੱਜਦੀ ਹੈ ਅਸਥਾਈ ਦੇ ਵਿੱਚ। ਫਿਰ ਅੰਤਰਿਆਂ ਵਿੱਚ ਡਿਫਰੈਂਟ ਡਿਫਰੈਂਟ ਤਾਲ ਤੇ ਰਾਗ ਚੇਂਜ ਹੁੰਦੇ ਨੇ। ਸੱਤ ਰਾਗਾਂ ਦਾ ਇਹ ਗੁਲਦਸਤਾ ਹੈ। ਪਹਿਲਾ ਰਾਗ ਹੈ ਜੈ ਜਵੰਤੀ, ਦੇਸ਼, ਤਿਲਕ ਕਾਮੋਦ, ਤਿਲੰਗ, ਖਮਾਲ, ਕਲਾਵਤੀ ਤੇ ਰਾਗੇ ਸੂਈ। ਇਹ ਰਾਗ ਸਭ ਖਮਾਲ ਸਾਰ ਦੇ ਰਾਗ ਨੇ। ਮੇਨ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੈ ਜਵੰਤੀ ਰਾਗ ਹੈ। ਅਸਥਾਈ ਦੇ ਸਰਵਨ ਕਰੋ ਇਸ ਗੁਲਦਸਤੇ।

ਸੇਵਾ ਪ੍ਰਵਾਨ ਕਰਨੀ। ਆਓ ਅੰਤ ਦੇ ਵਿੱਚ ਅੱਜ ਬੱਚੀ ਕਿਰਨਜੀਤ ਕੌਰ ਦਾ ਬਰਥਡੇ ਹੈ, ਉਸ ਉਹਨਾਂ ਦੇ ਜਨਮ ਦਿਨ ਖੁਸ਼ੀ ਵਿੱਚ ਉਸ ਬੱਚੇ ਨੂੰ ਆਓ ਸਾਰੀ ਸੰਗਤ ਨੇ ਮਿਲ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪਾਵਨ ਸ਼ਬਦ ਦੁਆਰਾ ਆਸ਼ੀਰਵਾਦ ਦੇਣੀ ਹੈ। ਬੂਟਾ ਮਾਤਾ ਕੀ ਆਸੀ, ਆਓ ਸਾਰੇ ਰੱਖੋ, ਕੋਈ ਸੁਨਾ ਕਰਨ ਜਾਏ ਦਿਓ ਬੱਚੀ ਨੂੰ ਆਸ਼ੀਰਵਾਦ, ਉਸ ਤੋਂ ਉਪਰੰਤ ਸਮਾਪਤੀ ਹੈ।

0: ਸੇਵਾ ਕਰਨੀ ਫਤਿਹ ਬੁਲਾਏ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਦਰਸ਼ਨ ਪਸਿਆ ਗੁਰੂ ਕੈ ਚਰਨ।

ਮੇਰੀ ਚਿੰਤਾ ਮਿਟ ਗਈ ਹੈ ਔਰ ਨਾ ਮੈਨੂੰ ਡਰ ਆਉਂਦਾ ਹੈ ਅਤੇ ਨਾ ਮੇਰੇ ਅੰਦਰ ਕੋਈ ਚਿੰਤਾ ਆਉਂਦੀ। ਇਸ ਲਈ ਕਿ ਤੂੰ ਮੇਰਾ ਸਾਰੀਆਂ ਥਾਵਾਂ 'ਤੇ ਰਾਖੀ ਕਰਨਾ, ਸਾਰੀਆਂ ਥਾਵਾਂ 'ਤੇ ਤੂੰ ਮੇਰਾ ਰਾਖਾ ਹੈ। ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਡਰ ਕਿਸਦਾ। ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਅੱਗ ਕੀ ਕਰੂਗੀ? ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕੋਈ ਬਿਪਤਾ ਸੰਸਾਰ ਦੀ ਸਤਾ ਨਹੀਂ ਸਕਦੀ ਔਰ ਮੇਰਾ ਕੋਈ ਨੁਕਸਾਨ ਔਰ ਡਰਾ ਧਮਕਾ ਨਹੀਂ ਸਕਦੀ ਮੈਨੂੰ, ਕਿਉਂਕਿ ਤੂੰ ਮੇਰਾ ਰਾਖਾ ਹੈ ਸਾਰੀਆਂ ਥਾਵਾਂ 'ਤੇ। ਇਸੇ ਲਈ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਹਜ਼ੂਰ ਨੇ ਬੜੇ ਮਾਣ ਵਿੱਚ ਬੜੇ ਜ਼ੋਰ ਵਿੱਚ ਕਿਹਾ ਕਿ ਏਡਾ ਮੇਰਾ ਵਾਹਿਗੁਰੂ ਵੱਡਾ ਹੈ ਕਿ ਭਾਵੇਂ ਮੈਂ ਅੱਗ ਵਿੱਚ, ਭਾਵੇਂ ਮੈਂ ਦੇਗ ਵਿੱਚ, ਭਾਵੇਂ ਤੱਤੀਆਂ ਰੇਤਾਂ ਸੀਸ 'ਤੇ ਪਈਆਂ, ਪਰ ਮੈਨੂੰ ਤੱਤੀ ਵਾਹ ਵੀ ਨਹੀਂ ਲੱਗੀ। ਇਹ ਕੌਣ ਕਹੇਗਾ? ਖਸਮ ਵਾਲਾ, ਮਾਲਕ ਵਾਲਾ, ਗੁਰੂ ਵਾਲਾ ਜਿਹੜਾ ਹੈ ਹੀ ਬੇਗੁਰਾ, ਉਹ ਕਹੇਗਾ ਕਿ ਜਿਸ ਨੂੰ ਕਦੀ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਹੀ ਨਹੀਂ ਪ੍ਰਾਪਤ ਹੋਇਆ, ਉਹ ਮਾਣ ਕੀ ਕਰ ਸਕਦਾ ਕਿਸੇ 'ਤੇ? ਜਿਸਨੇ ਕਦੀ ਪਿਤਾ ਕੋਲੋਂ ਅੰਮ੍ਰਿਤ ਹੀ ਨਹੀਂ ਪੀਤਾ, ਉਹ ਕਹਿ ਸਕਦਾ ਕਿ ਮੇਰਾ ਬਾਪੂ, ਮੇਰਾ ਪਿਤਾ ਮੇਰੇ ਵਾਸਤੇ ਆਹ ਕਰੇਗਾ? ਨਹੀਂ ਕਹਿ ਸਕੇਗਾ, ਉਹਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ। ਲੇਕਿਨ ਸਤਿਗੁਰ ਸੱਚਾ ਪਾਤਸ਼ਾਹ ਬੜੇ ਤਾਣ ਨਾਲ, ਬੜੇ ਮਾਣ ਨਾਲ ਹਜ਼ੂਰ ਫਰਮਾਉਂਦੇ ਨੇ, ਤਾਤੀ ਵਾਉ ਨ ਲੱਗ ਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ, ਰਾਖ ਲਈਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ। ਉਸ ਮਾਣ ਵਿੱਚ ਆ ਕੇ, ਤਾਣ ਵਿੱਚ ਆ ਕੇ ਅਸੀਂ ਕੌਣ ਹਾਂ? ਸਾਰੇ ਬੱਚੇ, ਸਾਰਾ ਪਰਿਵਾਰ ਸਤਿਗੁਰ ਜੀ ਦਾ, ਬੱਚੇ ਔਰ ਬੱਚੀਆਂ, ਪਰਿਵਾਰ ਮਾਲਕ ਸਤਿਗੁਰੂ, ਸਤਿਗੁਰੂ ਪਰਿਵਾਰ ਦਾ ਮਾਲਕ ਹੈ ਸਾਡਾ। ਤੋ ਅਸਾਂ ਇਹ ਤੋਂ ਕਦੀ ਨਹੀਂ ਕਹਿਣਾ ਕਿ ਅਸੀਂ ਸਤਿਗੁਰ ਦਾ ਪਰਿਵਾਰ ਹਾਂ, ਪਰ ਆਪਾਂ ਪੜ੍ਹ ਲਈਏ ਜ਼ਰੂਰ, ਸਾਰੀ ਸੰਗਤ ਪੜ੍ਹਿਓ, ਗੁਰੂ ਅਰਜਨ ਦੇਵ ਅਕਾਲ ਪੁਰਖ ਦੀ ਗੋਦ ਵਿੱਚ ਤੇ ਸਾਰੀ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ। ਫੋਟੋ ਤੇ ਇਵੇਂ ਆਏਗੀ ਨਾ, ਪਤਾ ਤੇ ਇਵੇਂ ਹੀ ਲੱਗੇਗਾ ਨਾ, ਅਕਾਲ ਪੁਰਖ ਦੀ ਗੋਦ ਵਿੱਚ, ਅਕਾਲ ਪੁਰਖ ਦੇ ਚਰਨਾਂ ਉੱਤੇ ਸਾਹਿਬ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ, ਔਰ ਉਹਨਾਂ ਦੇ ਚਰਨਾਂ ਉੱਤੇ ਆਪਾਂ ਸਾਰੇ। ਉਸ ਮਾਣ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਿਵੇਂ ਉਹਨਾਂ ਨੇ ਮਾਣ ਕੀਤਾ, ਆਪਾਂ ਵੀ ਮਾਣ ਕਰੀਏ ਨਾ ਸਾਰੇ। ਤੋ ਬੋਲਿਓ ਸਾਰੇ, ਬੀਬੀਆਂ ਉੱਚੀ ਆਵਾਜ਼ ਵਿੱਚ ਔਰ ਵਧੇ ਕੰਟਰੋਲ ਵਿੱਚ, ਗੱਲਬਾਤ ਛੋਟੀ ਛੋਟੀ ਸਾਡੇ ਕੋਲ ਨਹੀਂ ਆਉਣੀ ਚਾਹੀਦੀ, ਕਿਉਂਕਿ ਸਤਸੰਗ ਹੈ, ਸੱਚਖੰਡ ਹੈ, ਬੈਕੁੰਠ ਹੈ, ਇਸ ਦੀ ਮਹਿਮਾ ਦਾ ਪਾਰਾਵਾਰ ਨਹੀਂ। ਜੇ ਅਸੀਂ ਨਹੀਂ ਸੋਚਾਂਗੇ ਤੇ ਬੇਅਦਬ ਹੋਵਾਂਗੇ। ਸਾਰੇ ਪੜਿਓ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਜੋ ਕਿਰਪਾ ਗੋਬਿੰਦ ਭਈ, ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਗੋਬਿੰਦ ਅਕਾਲ ਪੁਰਖ ਤੇ ਪੂਰਾ ਗੁਰੂ ਮਿਲ ਗਿਆ, ਸਤਿਗੁਰ ਮਿਲਈ, ਉਹਦੀ ਕਿਰਪਾ ਤੋਂ ਬਿਨਾ ਪੂਰਾ ਗੁਰੂ ਨਹੀਂ ਲੱਭ ਸਕਦਾ। ਝੂਠੇ ਗੁਰੂ ਪਾਸ ਫਸ ਜਾਵੇ ਤੇ ਗਿਆ, ਅਮੋਲਕ ਜਨਮੀ ਗਿਆ। ਵਾਹਿਗੁਰੂ ਕਿਰਪਾ ਕਰੇ, ਜੋ ਕਿਰਪਾ ਗੋਬਿੰਦ ਪਈ, ਉਹਨੇ ਕੀਤੀ ਕਿਰਪਾ ਤੇ ਸਤਿਗੁਰੂ ਮਿਲਈ, ਗੁਰੂ ਮਿਲ ਪਿਆ। ਫਿਰ ਨਾਮ ਦਾ ਗੁਰੂ ਨੇ ਬਖਿਆ, ਨਾਮ ਨਾਮ ਤੇ ਗੁਰੂ ਨੇ ਦੇਣਾ। ਵਾਹਿਗੁਰੂ ਕਿਰਪਾ ਕਰਦਾ ਤੇ ਗੁਰੂ ਮਿਲਦਾ, ਤੇ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਮਿਲਦਾ। ਸਭ ਆਖੋ ਨਾਮ ਦਾ ਸੁਖ ਵੀ ਮਿਲ ਪਿਆ, ਸੁਖ ਸੰਪਤ ਹਰ ਨਾਮ ਫਲ ਪਾਏ, ਸੰਪੇ ਦਾ ਸੁਖ ਵੀ ਮਿਲ ਗਿਆ, ਮਾਇਆ ਦਾ ਸੁਖ ਵੀ ਮਿਲ ਗਿਆ, ਨਾਮ ਦਾ ਰਸ ਵੀ ਮਿਲ ਗਿਆ। ਗੁਰੂ ਨੇ ਕਰਤੀ ਕਿਰਪਾ, ਕਈਆਂ ਨੂੰ ਮਾਇਆ ਤੇ ਮਿਲ ਜਾਂਦੀ ਪਰ ਸੁਖ ਨਹੀਂ ਮਿਲਦਾ, ਸੰਪੇ ਦਾ ਸੁਖ ਨਹੀਂ ਮਿਲਦਾ, ਮਾਇਆ ਮਿਲ ਗਈ। ਸਾਨੂੰ ਸਰਦਾਰ ਹੁਕਮ ਸਿੰਘ ਜੀ ਨੇ ਗੱਲ ਸੁਣਾਈ, ਸਰਦਾਰ ਬਲਦੇਵ ਸਿੰਘ ਦੀ, ਜਿਹੜੇ ਪਹਿਲੇ ਸੀ ਨਾ ਡਿਫੈਂਸ ਮਿਨਿਸਟਰ, ਉਹਨਾਂ ਦੇ ਘਰ ਉਹਨਾਂ ਨੇ ਸਾਰਿਆਂ ਗਵਰਨਰਾਂ ਨੂੰ, ਮਿਨਿਸਟਰਾਂ ਨੂੰ, ਨਹਿਰੂ ਨੂੰ ਵੀ, ਸਾਰਿਆਂ ਨੂੰ ਖਾਣੇ ਤੇ ਸੱਦਿਆ। ਬੜੀ ਵੱਡੀ ਮੇਜ਼ ਸੀ, ਸਾਰੇ ਚੀਫ ਮਿਨਿਸਟਰ, ਗਵਰਨਰ, ਹੋਰ ਮਿਨਿਸਟਰ, ਪੰਡਿਤ ਨਹਿਰੂ ਵੀ ਆਇਆ ਹੋਇਆ, ਇਹ ਉਦੋਂ ਸਪੀਕਰ ਹੁੰਦੇ ਸੀ। ਇੰਨੇ ਪਦਾਰਥ ਪਏ ਮੇਜ਼ ਤੇ, ਅਸੀਂ ਉਹਨਾਂ ਨੂੰ ਕਿਹਾ ਸਰਦਾਰ ਜੀ ਤੁਸੀਂ ਵੀ ਕੁਝ ਖਾਓ। ਨਹੀਂ, ਮੈਂ ਵੀ ਖਾਵਾਂਗਾ। ਸਾਡੇ ਕਹਿਣ ਤੋਂ ਜਾਂ ਉਹਨਾਂ ਮੰਗਵਾਇਆ ਤੇ ਦਾਲ ਦਾ ਪਾਣੀ, ਇੱਕ ਘੁੱਟ ਦਾਲ ਦਾ ਪਾਣੀ ਪਚਾਉਣ ਵਾਸਤੇ ਚਾਰ ਗੋਲੀਆਂ ਖਾਧੀਆਂ। ਸੁਖ ਨਹੀਂ, ਮਾਇਆ ਹੈਗੀ, ਸੁਖ ਨਹੀਂ, ਪਦਾਰਥ ਹੈਗੇ ਨੇ, ਸੁਖ ਨਹੀਂ, ਖਾ ਨਹੀਂ ਸਕਦਾ। ਕਹਿੰਦੇ ਮੇਰੇ ਵਾਸਤੇ ਜ਼ਹਿਰ ਆ, ਆਲੇ ਪਦਾਰਥ ਆ, ਜ਼ਹਿਰ ਆ, ਸੁਖ ਨਹੀਂ। ਗੁਰੂ ਨੇ ਕੀਤੀ ਕਿਰਪਾ, ਵਾਹਿਗੁਰੂ ਨੇ ਕੀਤੀ ਕਿਰਪਾ ਤੇ ਗੁਰੂ ਮਿਲ ਪਿਆ, ਗੁਰੂ ਨੇ ਕੀਤੀ ਕਿਰਪਾ ਤੇ ਨਾਮ ਦੀ ਦਾਤ ਬਖਸ਼ੀ, ਫਿਰ ਕੀ ਹੋਇਆ, ਨਾਮ ਦਾ ਸੁਖ, ਨਾਮ ਦਾ ਰਸ ਵੀ ਮਿਲ ਗਿਆ ਤੇ ਸੰਪੇ ਦਾ ਸੁਖ ਵੀ ਮਿਲ ਗਿਆ। ਸਭ ਆਖੋ ਮਾਇਆ ਪਾਸੋਂ ਸੁਖ ਮਿਲ ਗਿਆ। ਫਿਰ ਐਸੀ ਕਿਰਪਾ ਕੀਤੀ, ਅਪੁਸ਼ਟ ਬਾਤ ਤੇ ਪਈ ਸੀਧਰੀ, ਪੰਜਾਬ ਚ ਆਪਣੇ ਕਹਿੰਦੇ ਹੁੰਦੇ ਸੀ ਫਲਾਣੇ ਦੀਆਂ ਪੁੱਠੀਆਂ ਨਰਦਾਂ ਸਿੱਧੀਆਂ ਹੁੰਦੀਆਂ, ਉਹ ਕਰ ਦੇਵੇ ਕਿਰਪਾ ਤੇ ਪੁੱਠੀਆਂ ਨਰਦਾਂ ਸਿੱਧੀਆਂ। ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਦੁਸ਼ਮਣ ਮਿੱਤਰ ਬਣ ਜਾਂਦੇ ਨੇ, ਜੇ ਮਿੱਤਰ ਨਾ ਵੀ ਬਣ, ਉਹਦੀ ਹੋਵੇ ਕਿਰਪਾ, ਦੁਸ਼ਮਣ ਕਰਦਾ ਵਾਰ ਨੁਕਸਾਨ ਕਰਨ ਵਾਸਤੇ, ਪਰ ਉਹਦਾ ਲਾਭ ਇੰਨਾ ਹੋ ਜਾਂਦਾ, ਇੰਨਾ ਹੋ ਜਾਂਦਾ ਕੋਈ ਮਿੱਤਰ ਨਹੀਂ ਸਵਾਰ ਸਕਦਾ। ਸਭ ਆਖੋ ਸਤਿਗੁਰੂ, ਉਹਦੀ ਕਿਰਪਾ ਹੋਵੇ ਨਾ, ਇੰਨਾ ਲਾਭ ਇੰਨਾ ਹੋ ਜਾਂਦਾ। ਜੋ ਕਿਰਪਾ ਗੋਬਿੰਦ ਮੋਹਿਕ ਅੰਧ ਕੂਬ ਤੇ ਮੋਹਿ ਕਿਰਪਨ ਕਾ ਕੋਈ ਨਾ ਜਾਣ, ਅਪੁਸ਼ਟ ਬਾਤ ਤੇ ਪਈ ਸੀਧਰੀ, ਦੁਗਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ। ਕਈ ਵਾਰ ਐਸਾ ਬੰਦੇ ਤੇ ਦਿਨ ਆਉਂਦੇ ਵੀ ਹਨੇਰਾ ਹੀ ਹਨੇਰਾ ਹੁੰਦਾ, ਕਰਮਾਂ ਦੀ ਐਸੀ ਗਤੀ ਆ ਜਾਂਦੀ ਹਨੇਰਾ ਹੀ ਹੈ। ਉਹਦੀ ਹੋਵੇ ਕਿਰਪਾ, ਉਸ ਹਨੇਰੇ ਚੋਂ ਹੀ ਰਸਤਾ ਵਿਖਾਲ ਦਿੰਦਾ, ਰੋਸ਼ਨੀ ਵਿਖਾਲ ਦਿੰਦਾ। ਅੰਧ ਕੂਰ ਮੈਂ ਰਤਨ ਪ੍ਰਗਾਸਿਓ, ਅਗਿਆਨਤਾ ਦਾ ਹਨੇਰਾ ਵੀ ਦੂਰ ਹੋ ਜਾਂਦਾ, ਕਰਮਾਂ ਦਾ ਜਿਹੜਾ ਹਨੇਰਾ ਉਹ ਵੀ ਦੂਰ ਹੋ ਜਾਂਦਾ। ਮਲੀਨ ਬੁੱਧ ਹੱਛ ਨਹੀਂ, ਜਿਹੜੀ ਮਾੜੀ ਬੁੱਧ ਸੀ ਨਾ ਉਹ ਅੱਛੀ ਹੋ ਜਾਂਦੀ, ਚੰਗੀ ਹੋ ਜਾਂਦੀ। ਹੁਣ ਕੌਡੀਏ ਰਾਖੀ ਦੀ ਬੁੱਧ ਮਾੜੀ ਸੀ ਨਾ, ਅੱਛੀ ਹੋ ਗਈ। ਪੂਮੀਏ ਚੋਰ ਦੀ ਬਹੁਤੇ ਮਾੜੀ ਸੀ ਨਾ, ਅੱਛੀ ਹੋ ਕਿੰਨੀ ਅੱਛੀ ਹੋ ਗਈ। ਤੇ ਮਹਾਰਾਜ ਗਏ ਨਾ, ਸਾਖੀ ਬੜੀ ਲੰਬੀ ਹੈ, ਇਹਦੇ ਕੋਲ ਆਪ ਗਏ, ਕੌਡੀਏ ਕੋਲ ਵੀ ਆਪ ਹੀ ਗਏ ਸੀ, ਸੱਜਣ ਠੱਗ ਕੋਲ ਵੀ ਆਪ ਹੀ ਗਏ ਸੀ। ਇੱਕ ਨੂੰ ਸੁਧਾਰੋ, ਇਹਦੇ ਨਾਲ ਸਾਰੇ ਹੋਰ ਸੁਧਰ ਜਾਣਗੇ, ਸਾਰਾ ਇਲਾਕਾ ਸੁਧਰ ਜਾਊ। ਭੂਮੀਆਂ ਕੋਲ ਗਏ, ਪ੍ਰਸ਼ਾਦ ਲਿਆਇਆ, ਛਕੋ। ਇਹ ਸਤਿਗੁਰੂ ਕਹਿਣ ਲੱਗੇ, ਭੂਮੀਆਂ ਸੱਚ ਦੱਸ ਕੰਮ ਕੀ ਕਰਦਾ, ਇਉਂ ਵੇਖ ਕੇ ਕਿਹਾ ਸੱਚ ਦੱਸ ਕੰਮ ਕੀ ਕਰ। ਕਹਿੰਦਾ ਜਿਵੇਂ ਚੋਰ ਆ, ਜਿਹੜਾ ਕਦੇ ਕਿਸੇ ਕੋਲ ਨਹੀਂ ਸੀ ਮੰਨਦਾ,

0: ਕਈ ਝੂਠ ਨਹੀਂ ਬੋਲਣ, ਸੱਚ ਬੋਲਣ। ਕਹਿੰਦੇ ਚੀ ਗੱਲ ਮੰਨੀ, ਚੋਰੀ ਮੈਂ ਨਹੀਂ ਕਰਨੀ ਪਰ ਇਹ ਗੱਲ ਮੰਨੀ। ਦੂਜੀ ਗੱਲ ਇਹ ਆ ਵੀ ਜਿਹਦਾ ਨਮਕ ਖਾਵੇ ਉਹਦਾ ਨੁਕਸਾਨ ਨਹੀਂ ਕਰਨਾ, ਕਹਿੰਦੇ ਇਹ ਵੀ ਮੰਨੀ। ਤੇ ਤੀਜੀ ਗੱਲ ਇਹ ਵੀ ਗਰੀਬ ਮਾਰ ਨਹੀਂ ਕਰਨੀ। ਤੇ ਮਨ ਚ ਸੋਚਣ ਲੱਗਾ ਗਰੀਬਾਂ ਨੂੰ ਜ਼ਰੂਰ ਲੁੱਟਣਾ, ਕਿਸੇ ਰਾਜੇ ਨੂੰ ਲੁੱਟਿਆ ਕਰਾਂਗੇ। ਦੋ ਤਿੰਨ ਮਹੀਨੇ ਬਾਅਦ ਗਏ ਕਿਸੇ ਰਾਜੇ ਨੂੰ ਲੁੱਟ ਲਿਆ, ਮੁੜ ਕੇ ਸ਼ਕਦੇ ਕਿਉਂ ਦੇ ਰਿਹਾ, ਮੁੜ ਕੇ ਫਿਰ ਰਾਜੇ ਨੂੰ ਕਿਸੇ ਨੂੰ ਅਮੀਰ ਨੂੰ ਲੁੱਟ ਲਿਆ, ਗਰੀਬ ਨੂੰ ਜ਼ਰੂਰ ਲੁੱਟਣਾ। ਹਾਂ ਇਹ ਵੀ ਮੰਨ ਲਊਂਗਾ ਜੀ, ਪਰ ਚੋਰੀ ਨਹੀਂ ਜੇ ਛੱਡਣੀ, ਤੇਰੀ ਮਰਜ਼ੀ ਵੀ। ਸਾਡੀ ਗੱਲ ਯਾਦ ਰੱਖੀ, ਪ੍ਰਸ਼ਾਦ ਅਸੀਂ ਉਦੋਂ ਹੀ ਛਕਾਂਗੇ, ਹੁਣ ਨਹੀਂ ਛਕਣਾ। ਗੁਰੂ ਕੀ ਰੋਟੀਆਂ ਦਾ ਭੁੱਖਾ ਨਹੀਂ ਸੀ, ਸਭ ਆਖੋ ਸਤਨਾਮ। ਹੁਣ ਜਿਹਦੀ ਆਦਤ ਬਣੀ ਹੋਈ, ਜਿਹਦੇ ਖੂਨ ਚ ਰੱਖੀ ਹੋਈ ਚੋਰੀ, ਕਿੱਦਾਂ ਹੁਣ ਨੀਂਦ ਨਹੀਂ ਆਉਂਦੀ, ਰਾਤ ਪੈਂਦੀ ਆ, ਕਹਿੰਦੇ ਕੀ ਕਿੱਦਾਂ ਮੌਕੇ। ਕਹਿਣ ਲੱਗਾ
1: ਮਾਈਕ ਕਹਿ ਰਹੇ ਅੱਗੇ ਕਰ ਲਈ,
0: ਸਭ ਆਖੋ ਸਤਨਾਮ ਸੀ, ਫਿਰ ਆਖੋ ਸਤਨਾਮ ਸੀ। ਕਹਿੰਦਾ ਰਾਜੇ ਨੂੰ ਲੁੱਟਦੇ ਆ, ਗਰੀਬ ਮਾਰੀ ਨਾ ਕਰਨੀ। ਹੁਣ ਗਿਆ, ਅੱਗੇ ਪਹਿਰੇਦਾਰ ਸੀ, ਕੋਈ ਨਵਾਂ ਸੀ, ਸ਼ਾਹੀ ਠਾਠ ਪਾਠ, ਰਾਜਿਆਂ ਵਰਗੇ ਕੱਪੜੇ ਪਾਏ ਹੋਏ, ਉਦਾਂ ਦੇ ਕੀਮਤੀ ਚੋਗੇ ਪਾਏ ਹੋਏ। ਹੁਣ ਤੂੰ ਕੌਣ ਆ? ਕਹਿੰਦਾ ਮੈਂ ਚੋਰ। ਉਹਨੂੰ ਸਮਝਿਆ ਵੀ ਰਾਜੇ ਦਾ ਕੋਈ ਰਿਸ਼ਤੇਦਾਰ ਆ, ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਚੋਰ ਆ, ਕੋਈ ਨਵਾਂ, ਇਹ ਕੋਈ ਰਾਜੇ ਦਾ ਰਿਸ਼ਤੇਦਾਰ ਆ ਰਾਜੇ ਦਾ। ਕਹਿੰਦਾ ਮੈਂ ਚੋਰ, ਲੰਘ ਜਾ। ਅੰਦਰ ਗਿਆ, ਜਾ ਕੇ ਪੰਡ ਬੰਨੀ, ਹੀਰੇ ਜਵਾਹਰਾਤਾਂ ਦਾ ਸਭ ਪਤਾ ਸੀ ਵੀ ਰਾਜਾ ਕਿੱਥੇ ਲਾਲ ਰੱਖਦਾ, ਕਿੱਥੇ ਹਾਰ ਪਏ ਨੇ, ਕਿੱਥੇ ਸਭ ਪੰਡ ਬੰਨ ਲਏ। ਹਨੇਰਾ ਸੀ, ਉੱਥੇ ਮੇਜ਼ ਤੇ ਚੂਰਨ ਪਿਆ ਸੀ, ਉਹਦੇ ਵਿੱਚ ਸੀ ਲੂਣ, ਉਹ ਹੱਥ ਨੂੰ ਲੱਗ ਗਿਆ। ਪੰਡ ਪੁੰਡ ਬੰਨ ਕੇ ਮੂੰਹ ਤੇ ਹੱਥ ਲਾਇਆ ਤੇ ਉਹ ਲੂਣ ਜ਼ਬਾਨ ਮੂੰਹ ਲੱਗ ਗਿਆ, ਸਭ ਛੱਡ ਕੇ ਟੁਰ ਗਿਆ। ਵੀ ਬਾਬੇ ਨੇ ਕਿਹਾ ਸੀ ਲੂਣ ਖਾ ਕੇ ਬੁਰਾ ਨਹੀਂ ਕਰਨਾ, ਲੂਣ ਖਾਧਾ ਗਿਆ, ਉਹ ਬੱਧੀ ਪੰਡ ਸਾਰੀ ਛੱਡ ਗਿਆ। ਸਵੇਰ ਹੋਈ, ਕੀ ਬੋਲ, ਪਹਿਰੇਦਾਰ ਨੇ ਪੁੱਛਿਆ ਜੀ ਆਇਆ ਸੀ ਬੰਦਾ, ਫਿਰ ਮੁੜ ਕੇ ਚਲਾ ਗਿਆ ਸੀ, ਮੈਂ ਸਮਾਂ ਤੁਹਾਡਾ ਕੋਈ ਰਿਸ਼ਤੇਦਾਰ ਆ। ਕਹਿੰਦਾ ਸੀ ਮੈਂ ਚੋਰ ਹਾਂ ਅਤੇ ਮੈਂ ਤੁਹਾਡਾ ਰਿਸ਼ਤੇਦਾਰ ਵੀ, ਮਖੌਲ ਕਰਦਾ ਕੋਈ, ਕਹਿੰਦਾ ਵੀ ਮੈਂ ਚੋਰ। ਹੁਣ ਗਰੀਬ ਫੜੇ ਚੱਕ ਤੇ ਲੱਗੀ ਮਾਰ ਪੈਣ। ਉਹਨੇ ਸੁਣਿਆ ਵੀ ਗਿਆ ਤੇ ਮੈਂ ਸੀ ਤੇ ਗਰੀਬ ਮਾਰ ਵਾਲੀ ਹੈ, ਆਪ ਹੀ ਆ ਗਿਆ। ਕਹਿੰਦਾ ਰਾਜਨ ਇਹਨੇ ਗਰੀਬਾਂ ਨੂੰ ਛੱਡ ਦੇ, ਮੈਂ ਆਇਆ ਸੀ ਚੋਰੀ ਕਰ। ਬਸ ਤੂੰ ਤੂੰ ਤਾਂ ਮੰਨਿਆ ਪਰਮੰਨਿਆ ਇੱਕ ਬੰਦਾ, ਸਭ ਆਖੋ ਸਤ। ਅੱਜ ਕੱਲ੍ਹ ਵੀ ਮੰਨੇ ਪਰਮੰਨੇ ਬੰਦੇ ਉਹ ਚੋਰੀਆਂ ਕਰਦੇ ਆ, ਉਹ ਚੋਰੀਆਂ ਕਰਦੇ ਆ, ਆਪਾਂ ਅਖਬਾਰਾਂ 'ਚ ਪੜ੍ਹਦੇ ਹੀ ਮੰਨੇ ਪਰਮੰਨੇ ਬੰਦੇ। ਹਾਂਜੀ ਇੱਥੋਂ ਤਾਂ ਕਰੋਨਾ ਤੱਕ ਹੀ ਜਾਂਦੇ ਆ, ਥੋੜੀ ਗੱਲ ਨਹੀਂ, ਉਹਦੇ ਨਹੀਂ ਠਹਿਰਦੇ। ਇੱਦਾਂ ਦਾ ਯੋਗ ਸੀ ਮੰਨਿਆ ਪਰ ਤੂੰ ਤੂੰ ਹਾਂ ਜੀ ਮੈਂ, ਇਹਨਾਂ ਨੂੰ ਛੱਡ ਦੇ, ਤੂੰ ਆਪੇ ਕਿਉਂ ਆ ਗਿਆ, ਤੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਤੇਰੇ ਤੇ ਸ਼ੱਕ ਹੀ ਨਹੀਂ ਸੀ। ਕਹਿਣ ਲੱਗਿਆ ਮੈਨੂੰ ਇੱਕ ਮਿਲਿਆ ਸੀ ਪੂਰਾ ਗੁਰੂ, ਸਭ ਆਖੋ ਸਤਨਾਮ, ਸਤਿਗੁਰ ਮਿਲੇ, ਪੂਰਾ ਮਿਲਿਆ ਸੀ ਗੁਰੂ। ਉਹਨੇ ਮੈਨੂੰ ਕਿਹਾ ਚੋਰੀ ਛੱਡ ਦੇ, ਮੈਂ ਕਿਹਾ ਛੱਡ ਨਹੀਂ ਹੋਣੀ। ਉਹਨੇ ਕਿਹਾ ਸੀ ਵੀ ਤੂੰ ਫਿਰ ਝੂਠ ਨਾ ਬੋਲੀ, ਇਹ ਗੱਲ ਮੰਨ ਲਾ, ਤੇ ਮੈਂ ਝੂਠ ਨਹੀਂ ਬੋਲਿਆ, ਸੱਚ ਬੋਲਿਆ ਕਿ ਮੈਂ ਚੋਰ ਹਾਂ। ਦੂਜੀ ਗੱਲ ਉਹਨੇ ਕਹੀ ਸੀ ਵੀ ਨਮਕ ਖਾ ਕੇ ਬੁਰਾ ਨਹੀਂ ਕਰਨਾ, ਤੇਰੇ ਚੂਰਨ ਪਿਆ ਸੀ ਉਹ ਮੇਰੀ ਜ਼ਬਾਨ ਨੂੰ ਲੱਗ ਗਿਆ ਨਮਕ, ਤੇ ਮੈਂ ਛੱਡ ਕੇ ਚਲਾ ਗਿਆ, ਮੈਂ ਨਮਕ ਖਾ ਕੇ ਬੁਰਾ ਨਹੀਂ ਸੀ ਕਰ ਸਕਦਾ। ਤੀਜੀ ਗੱਲ ਉਹਨੇ ਕਹੀ ਸੀ ਗਰੀਬ ਮਾਰ ਨਹੀਂ ਕਰਨੀ, ਤੇ ਮੈਂ ਆਪ ਹੀ ਆ ਗਿਆ ਗਰੀਬਾਂ ਨੂੰ ਮਾਰ।

ਪੈਂਦੀ ਸੀ, ਹੁਣ ਜੋ ਤੇਰਾ ਜੀ ਕਰਦਾ ਸਜ਼ਾ ਦੇ ਮੈਨੂੰ। ਹੁਣ ਸੋਚੀ ਪੈ ਗਿਆ, ਉਹ ਜਿਸ ਬੰਦੇ ਨੇ ਝੂਠ ਨਹੀਂ ਬੋਲਣਾ, ਜਿਸ ਬੰਦੇ ਨੇ ਨਮਕ ਖਾ ਕੇ ਬੁਰਾ ਨਹੀਂ ਕਰਨਾ, ਜਿਸ ਬੰਦੇ ਨੇ ਗਰੀਬ ਮਾਰ ਨਹੀਂ ਕਰਨੀ, ਉਹ ਕਿੱਦਾਂ ਦਾ ਐਸਾ ਗੁਰੂ ਮਿਲ ਗਿਆ ਜਿਹਨੇ ਇਹ ਗੱਲਾਂ ਹੀ ਨਹੀਂ ਸਾਰੀਆਂ ਮੰਨ ਲਈਆਂ, ਕੀ ਸਜ਼ਾ ਦੇਈਏ? ਸੋਚ ਸੋਚ ਕੇ ਕਹਿਣ ਲੱਗਿਆ ਵੀ ਭੂਮੀਆਂ ਲੋਕਾਂ ਨੂੰ ਪਤਾ ਤਾਂ ਲੱਗ ਹੀ ਗਿਆ ਵੀ ਤੂੰ ਚੋਰ ਹੈ। ਮੈਂ ਹੁਣ ਸੋਚ ਸੋਚ ਕੇ ਫੈਸਲਾ ਕੀਤਾ ਵੀ ਜਿਹਨੇ ਬੁਰਾ ਨਹੀਂ ਕਰਨਾ ਨਮਕ ਖਾ ਕੇ, ਜਿਹਨੇ ਝੂਠ ਨਹੀਂ ਬੋਲਣਾ, ਜਿਹਨੇ ਗਰੀਬ ਮਾਰ ਨਹੀਂ ਕਰਨੀ, ਉਹਨੂੰ ਹੋਰ ਕੀ ਸਜ਼ਾ ਦੇਣੀ ਆ? ਮੈਂ ਅੱਜ ਤੋਂ ਤੈਨੂੰ ਆਪਣਾ ਵਜ਼ੀਰ ਬਣਾਉਣਾ। ਇਤਿਹਾਸ ਲਿਖਿਆ ਮਿਲਦਾ ਉਸ ਰਾਜੇ ਨੂੰ ਉਹਨੂੰ ਵਜ਼ੀਰ ਬਣਾਇਆ। ਬਲੀਨ ਬੁੱਧ ਅੱਛੀ ਹੋ ਗਈ, ਬਲੀਨ ਬੁੱਧ ਅੱਛੀ ਨਹੀਂ ਜੋ ਕਿਰਪਾ ਗੋਬਿੰਦ ਪਈ। ਫਿਰ ਕੀ ਹੋਇਆ? ਮੁਹ ਕਿਰਪਨ ਕੋ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਜਿਹਨੂੰ ਕੋਈ ਨਹੀਂ ਜਾਣਦਾ ਸਾਰੀ ਸ੍ਰਿਸ਼ਟੀ ਚ ਮਸ਼ਹੂਰ ਹੋ ਗਿਆ। ਸੰਗ ਬੈਠ ਨੂੰ ਕਹੀ ਨਾ ਪਾਵਤ, ਹੁਣ ਸਗਲ ਚਰਨ ਸੇਵਈ, ਆੜ ਆੜ ਕੋ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ। ਜਿਹੜਾ ਅੱਡੀ ਅੱਡੀ ਦਮੜੀ ਬਦਲੇ ਤਰਸਦਾ ਫਿਰਦਾ ਸੀ ਨਾ, ਇੰਨਾ ਦੇ ਦਿੱਤਾ ਇੰਨਾ ਦੇ ਦਿੱਤਾ, ਭੰਡਾਰੇ ਵੀ ਭਰ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ। ਸਭ ਆਖੋ ਸਤਿ ਦੇ ਵੀ ਦਿੱਤਾ, ਪਦਾਰਥ ਵੀ ਦੇ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ, ਤ੍ਰਿਪਤ ਹੋ ਗਿਆ। ਏਕ ਬੋਲ ਪੀ ਖਪਤੋ ਨਾਹੀ, ਸਾਧ ਸੰਗਤ ਸੀਤ ਲਈ, ਵੀ ਏਕ ਜੀ ਹੁਣ ਕਮਨ ਵਖਾਨੇ, ਜ਼ਬਾਨ ਇੱਕ ਹੈ ਤੇਰੇ ਗੁਣ ਬਹੁਤ ਨੇ, ਅਗਮ ਅਗਮ ਅਗਮਈ ਤੂੰ ਅਗਮ ਅਗੋਚਰ ਹੈ, ਬੇਅੰਤ ਹੈ, ਐਸੀ ਕਿਰਪਾ ਕਰ ਦਾਸ ਦਾਸ ਦਾਸ ਕਉ ਕਰੀ, ਐਸੀ ਕਿਰਪਾ ਕਰ ਜਿਹੜੇ ਤੇਰੇ ਦਾਸ ਨੇ, ਜਿਹੜੇ ਉਹਦੇ ਦਾਸ ਨੇ ਅੱਗੇ, ਜਿਹੜੇ ਗਾਂ ਉਹਦੇ ਦਾਸ ਨੇ, ਉਹਨਾਂ ਦਾ ਦਾਸ ਮੈਨੂੰ ਬਣਾ ਲਓ। ਦਾਸ ਦਾਸ ਦਾਸ ਕਉ ਕਰੀ ਹੋ, ਜਿਹੜੇ ਤੇਰੇ ਦਾਸ ਨੇ, ਤੇਰੇ ਬਖਸ਼ੇ ਹੋਏ ਨੇ, ਇਹ ਉਹਨਾਂ ਦੇ ਦਾਸ ਨੇ, ਕਾਂ ਉਹਨਾਂ ਦੇ ਜਿਹੜੇ ਦਾਸ ਨੇ ਉਹਨਾਂ ਦਾ ਮੈਨੂੰ ਦਾਸ ਬਣਾ ਲਓ। ਜਨ ਨਾਨਕ ਹਰ ਸਰਣਈ, ਤੇਰੀ ਸ਼ਰਨ ਆਏ ਹਾਂ, ਤੂੰ ਕਿਰਪਾ ਕਰ। ਉਹਦੀ ਕਿਰਪਾ ਵਿੱਚ ਹੀ ਸੁੱਖ ਹੈ, ਉਹਦੀ ਕਿਰਪਾ ਵਿੱਚ ਹੀ ਸਾਰੇ ਚੜ੍ਹਦੀ ਕਲਾ ਹੈ। ਜਿਸ ਪਿਆਰ ਨਾਲ ਆਪ ਬੈਠ ਕੇ ਪ੍ਰੋਗਰਾਮ 'ਤੇ ਲੇਟ ਹੋ ਗਿਆ, ਗੁਰੂ ਬਖਸ਼ਿਸ਼ ਕਰੇ। ਭਾਰੀ ਜਿਹੀਆਂ ਘੜੀਆਂ ਹਨ, ਇਹਨਾਂ ਦਾ ਮੁੱਲ ਬੜਾ ਜੇ, ਸਭ ਆਖੋ ਸਤ। ਤੁਹਾਡੇ ਸਾਰਿਆਂ 'ਤੇ ਗੁਰੂ ਦੀ ਕਿਰਪਾ ਹੈ, ਬੱਚਿਆਂ ਨੇ ਕੈਸਾ ਸੁੰਦਰ ਕੀਰਤਨ ਕੀਤਾ ਰਾਗਾਂ ਵਿੱਚ, ਤੁਹਾਡੇ ਸਾਰਿਆਂ 'ਤੇ ਗੁਰੂ ਦੀ ਮਿਹਰ ਹੈ। ਜਿਹਨੂੰ ਬਾਣੀ ਪਿਆਰੀ ਲੱਗਦੀ ਹੈ ਨਾ, ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂਤੇ ਮੋਹਿ ਜੀਠਾ। ਜਿਹਨੂੰ ਗੁਰੂ ਕਾ ਸ਼ਬਦ ਪਿਆਰਾ ਲੱਗਦਾ ਹੈ ਨਾ, ਉਹ ਗੁਰੂ ਦੇ ਨੇੜੇ ਆ, ਜਿਹੜਾ ਗੁਰੂ ਦੇ ਨੇੜੇ ਆ ਉਸ ਵੀ ਮਿਹਰਾਂ ਹੁੰਦੀਆਂ। ਗੁਰੂ ਕਿਰਪਾ ਕਰਦਾ, ਉਹ ਇਸ ਤੁਕ ਨੂੰ ਆਪਾਂ ਸਾਰੇ ਪੜ੍ਹ ਲਈਏ, ਕੋਈ ਰਸਨਾ ਖਾਲੀ ਨਾ ਰਹੇ, ਫਿਰ ਕੀਰਤਨ ਦੀ ਸਮਾਪਤੀ। ਸਭ ਪਿਆਰ ਨਾਲ ਬੋਲੋ।

0: ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ
1: ਸਤਨਾਮ ਸ੍ਰੀ
0: ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ? ਭਾਈ ਸਾਹਿਬ ਨੇ ਸਿੱਖੀ ਕਮਾਈ, ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਦੋਸਤੋ, ਨਾਨਾਥ ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੁਣਾ ਨਾਥ, ਅਨਾਥ ਨਾ ਮੋਸਰ, ਤੋ ਸੁਣਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ, ਮੇਰੇ ਵਰਗਾ ਭਿਖਾਰੀ। ਤੋ ਸੋਨਾ ਨਾਥ, ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ, ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰੋ। ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ, ਸਭ ਆਖੋ ਸਤਨਾਮ। ਕਿਸ ਤਰੀਕੇ ਨਾਲ ਮਾਂ ਨਾਲ ਗੱਲ ਕਰੀ ਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ ਨਹੀਂ। ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ, ਇੱਦਾਂ ਹੀ ਭਰੋਸਾ ਕਰੋ। ਗੁਰੂ ਮੇਰਾ ਸਭ ਆਖੋ ਸਤਨਾਮ। ਇਹੋ ਹੀ ਗੱਲ ਹੈ, ਜਿੱਥੇ ਆਪਣਾ ਧਨ, ਮੇਰੀ ਮਾਂ, ਮੇਰਾ ਭਰਾ, ਤੁਹਾਡਾ ਬਰੋਜ ਪੜਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸੰਬੰਧੀ ਸਨ। ਤਾਂ ਪਾ ਕਿਹਾ ਕਾੜਾ ਜੀ, ਜਿਦਾ ਤੂੰ ਰਾਖਾ ਹੋਵੇ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਭਜਨ ਵੀ ਆਉਂਦਾ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ, ਉਹ ਰਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ, ਇੱਕ ਛੋਟਾ ਜਿਹਾ ਬੱਚਾ, ਉਹਦੀ ਵੀ ਦੋਹਰੀ ਦਸਤਾਰ ਸਜਾਈ ਹੋਈ, ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਗੋਲ ਚ ਬਿਠਾਲ ਕੇ ਜਪੁਜੀ ਸਾਹਿਬ ਦਾ ਪਾਠ ਸੁਣਾਵੇ ਨਾ, ਗੋਲ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ, ਉਹ ਬੱਚਾ ਡੋਲੂਗਾ ਨਹੀਂ, ਸਭ ਆਖੋ ਸਕਦਾ। ਬੱਚੇ ਦਾ ਕੋਈ ਕਸੂਰ ਨਹੀਂ, ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ, ਸਾਡੇ ਬੱਚੇ ਵਿਗੜ ਗਏ, ਸਾਰੇ ਵਿਗੜ ਗਏ ਜੀ, ਵਿਗਾੜਨ ਵਾਲੇ ਅਸੀਂ ਹਾਂ, ਅਸੀਂ ਧਿਆਨ ਨਹੀਂ ਦਿੱਤਾ। ਜੰਮਦੇ ਬੱਚੇ ਨੂੰ ਗੋਦ ਚ ਲੈ ਕੇ, ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ, ਸਭ ਆਖੋ ਨਾਲੇ ਚੱਕੀ ਪੀੜੀ ਨਾਲੇ ਸੁੱਖਣੀ ਪਾਣੀ ਤੇ ਗੋਦ ਚ ਬੱਚਾ ਹੋਣਾ, ਉੱਥੇ ਚੱਕੀ ਨਹੀਂ ਰਹੀ, ਬੱਚਾ ਗੋਦ ਚ ਹੈ, ਮਾਂ ਚਰਖਾ ਕਰਦੀ ਹੈ, ਪਾਠ ਕਰ ਰਹੀ। ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ, ਇਤਿਹਾਸ ਵੀ ਜ਼ਿਕਰ ਆਉਂਦਾ, ਜਦੋਂ ਬੀਬੀ ਲੰਗਰ ਤਿਆਰ ਕਰਦੀ ਹਨ ਉਦੋਂ ਜਪੁਜੀ ਸਾਹਿਬ ਦਾ ਪਾਠ ਕਰਦੀ, ਮੂਲ ਮੰਤਰ ਦਾ ਪਾਠ ਕਰਦੀ। ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਤੇ ਅੰਮ੍ਰਿਤ ਬਣ ਜਾਂਦਾ, ਜਿਹੜਾ ਖਾਊਗਾ ਉਹ ਤੇ ਵੀ ਅਸਰ ਹੋਊਗਾ। ਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅੱਡਾ ਟੈਲੀਵਿਜ਼ਨ ਵੇਖਿਆ ਜਾ ਰਿਹਾ, ਨਾਲੇ ਪ੍ਰਸ਼ਾਦ ਤਿਆਰ ਹੋ ਗਿਆ, ਉਹੀ ਅਸਰ ਹੋਣਾ। ਬੱਚਿਆਂ ਨੇ ਜੋ ਮਰਜ਼ੀ ਬਣਾ ਲਓ, ਚਾਹੇ ਭਗਤ ਬਣਾ ਲਓ, ਦਾਤਾ ਬਣਾ ਲਓ, ਐਵੇਂ ਤੇ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ, ਕਹਿ ਦਾਤਾ ਕਹਿ ਸੂਰ, ਜੇ ਨਹੀਂ ਨਹੀਂ ਤਾਂ ਜਨਨੀ ਬਾਜ ਲਓ ਨਾ ਹੀ ਪਿਆ। ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲ ਜੇ, ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਅੱਜ ਤੋਂ ਸ਼ੁਰੂ ਕਰ ਦਿਓ, ਜੇ ਕਰਦੇ ਨੇ ਤਾਂ ਪਾ ਦਿਓ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ, ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ, ਬਹੁਤ ਸਖਤ ਡਿਊਟੀਆਂ ਨੇ, ਸਮੇਂ ਸਿਰ ਜਾਣਾ ਪੈਂਦਾ। ਜਿੰਨਾ ਟਾਈਮ ਮਿਲੇ, ਜਦੋਂ ਮਿਲੇ, ਸਵੇਰ ਵੇਲੇ ਮਿਲਦਾ, ਸ਼ਾਮ ਨੂੰ ਮਿਲਦਾ, ਜਦੋਂ ਵੀ ਮਿਲੇ, ਬੱਚੇ ਨੂੰ ਗੋਦ ਚ ਲੈ ਕੇ ਸਿਮਰਨ ਕਰ, ਹਿਸਾਬ ਦਾ ਪਾਠ ਛੁੜਾ, ਅਸਰ ਕੰਨਾਂ ਚ ਪੋ, ਉਹ ਗੱਲ ਹਿਰਦੇ ਜਾਊਗੀ। ਇੱਕ ਪਾਰਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤਾਂ ਸੋਨਾ ਬਣ ਜਾਂਦਾ, ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ, ਸਭ ਆਖੋ ਸਤਨਾਮ, ਫਿਰ ਭਾਈ ਤਾਰੂ ਸਿੰਘ ਹੀ ਬਣੂਗਾ, ਹਿਰਦੇ ਚ ਵਸ ਗਿਆ। ਹੁਣ ਇਹ ਬੱਚਾ ਛੋਟਾ ਜਿਹਾ, ਘਰ ਚ ਵਾਤਾਵਰਨ ਐਸਾ ਸੀ, ਦੋਹਰੀ ਪੱਗ ਬੰਨੀ ਹੋਈ, ਛੋਟਾ ਜਿਹਾ ਬੱਚਾ 6-7 ਸਾਲ ਦਾ, ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ, ਬੜਾ ਖੂਬਸੂਰਤ ਬੱਚਾ, ਤੇ ਮਹਾਰਾਜ ਮੌਜ ਵਿੱਚ ਹੀ ਪੁੱਛਣ ਲੱਗੇ, ਉਹ ਕਾਕਾ ਤੇਰਾ ਨਾਮ ਕੀ ਆ? ਕਹਿੰਦਾ ਜੀ ਜੋਗਾ। ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ, ਕਹਿਣ ਲੱਗੇ ਇਹ ਕਿਹਦੇ ਜੋਗਾ, ਕਿਹਦੇ ਜੋਗਾ? ਤੇ ਪੂਰਬਲਾ ਕਰਮ ਪ੍ਰਗਟਿਆ, ਪੂਰਬਲਾ ਕਰਮ ਪ੍ਰਗਟਿਆ। ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ, ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ, ਸਿਆਣਾ ਸੋਚੀ ਪੈ ਜਾਂਦਾ ਗੱਲ ਕੀ ਕੀਤੀ, 4-5 ਸਾਲ ਦੇ, 3-4 ਸਾਲ ਬੱਚੇ ਦੇ, ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ, ਸਿਆਣਾ ਸੋਚੀ ਪੈ ਗੱਲ ਕੀ ਕੀਤੀ, ਟਿਕਾਣੇ ਦੀ ਗੱਲ ਕੀਤੀ। ਮਹਾਰਾਜ ਕਹਿਣਗੇ ਕਿਹਦੇ ਯੋਗਾ, ਪਹਿਲੇ ਪੁੱਛਿਆ ਤੇਰਾ ਨਾਂ ਕੀ ਹੈ ਯੋਗਾ, ਤੇ ਸਾਰੇ ਨੂੰ ਕਹਿਣ ਲੱਗੇ ਕਿਹਦੇ ਯੋਗਾ। ਤੇ ਘਰ ਦਾ ਵਾਤਾਵਰਣ ਐਸਾ ਸੀ ਜਿਹਨਾਂ ਨੇ ਰੋਮ ਰੋਮ ਚ ਗਲਤ ਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ, ਸਤਿਗੁਰ ਸਤਿਗੁਰ ਮੇਰਾ ਹੈ, ਮੇਰਾ ਸਤਿਗੁਰ ਗੁਰਪੂਰਾ, ਮੇਰਾ ਗੁਰਪੂਰ, ਮੇਰਾ ਗੁਰ ਗੁਰਪੂਰਾ, ਮੇਰਾ ਗੁਰਪੂਰ, ਮੇਰਾ ਗੁਰਪੂਰ ਹੈ। ਜੋ ਸਤਿਗੁਰ ਪੁੱਛਿਆ ਕਿਹਦੇ ਯੋਗਾ, ਕਹਿਣ ਲੱਗਾ ਜੀ ਗੁਰੂ ਯੋਗਾ। ਇਹ ਸਤਿਗੁਰਾਂ ਨੇ ਛੋਟੇ ਦੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ, ਗੋਦ ਚ ਬਿਠਾ ਲਿਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅੱਛਾ ਕਾਕਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਫਿਰ ਤੇਰੇ ਯੋਗਾ, ਜੇ ਤੂੰ ਗੁਰੂ ਯੋਗਾ ਤੇ ਗੁਰੂ ਤੇਰੇ ਯੋਗਾ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ। ਸਭ ਸਤਨਾਮ, ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ, ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਹੇ। ਉਹ ਗੁਰੂ ਆਪ ਹੀ ਸਹਾਇਤਾ ਬਖਸ਼ਦਾ, ਆਪ ਹੀ ਕਾਜ ਹੈ ਸਹਾਇਤਾ ਬਖਸ਼ਦਾ। ਜੇ ਕਿਸੇ ਢੰਗ ਨਾਲ ਭਾਈ ਸਾਹਿਬ ਬੇਨਤੀ ਕਰਦੇ ਨੇ ਤੋ ਸੋ ਨਾ ਨਾਸ ਅਨਾਥ ਨਾ ਮੋਸਰ, ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੋਸੋ ਅਗਿਆਨੀ ਨਾ ਤੋਸੋ ਵਿਚਾਰੀ, ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ, ਪਤ ਪਾਵਨ ਕੋਈ ਨਹੀਂ ਤੇਰੇ। ਜਿਵੇਂ ਮਾਂ ਆਪਣੇ ਬੱਚੇ ਦੇ ਉਗੜ ਨਹੀਂ ਜੇ ਵੇਖਦੀ, ਨਹੀਂ ਵੇਖਦੀ ਕਹਿੰਦਾ ਝਾੜ ਫੁੱਟ ਜੀ ਤੇਰਾ ਸੁਭਾਅ ਵੀ ਏਦਾਂ ਹੀ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਪਤਤ ਪਾਵਨ ਕੋਈ ਨਹੀਂ। ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ। ਮੋਰੇ ਹੈ ਉਗਣ ਤੂੰ ਗੁਣ ਸਾਗਰ, ਮੇਰੇ ਔਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ, ਮੇਰੇ ਚ ਔਗਣ ਬਹੁਤ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰ। ਮੋਰੇ ਹੈ ਔਗਣ ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤੁਹਾਰੀ। ਔਗਣਾਂ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ ਪਰ ਓਟ ਤੇਰੀ ਹੈ, ਭਰੋਸਾ ਵੀ ਤੂੰ ਸਾਨੂੰ ਰੱਖ ਲੈਣਾ। ਸਭ ਆਖੋ ਸਰ ਆਪਾਂ ਹੁਣੇ ਸ਼ਬਦ ਪੜ੍ਹਿਆ, ਕਿਰਪਾ ਕਰੋ।

बस मुझे सच पाया जिनके हृदय सच बसाया मूल सच है जानी।

ਆਪਣਾ ਦੇ ਹੁਣ ਸਾਡੀ ਦਾ ਨੀਚਾ ਗੁਰੂ ਜਪ ਲੈਂਦੇ।

ਕਬੀਰ ਜੀ ਬੜੀ ਕੰਮ ਦੀ ਗੱਲ ਕਰਦੇ ਕਹਿੰਦੇ ਨੇ ਜੇ ਕਿਸੇ ਦੀ ਠੱਗੀ ਨੂੰ ਜਾਣਨਾ ਚਾਹ ਭਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ ਉਹਦੇ ਨਜ਼ਦੀਕ ਚਲੇ ਜਾ ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦਾ ਕਬੀਰ ਕਹਿੰਦਾ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ ਇੱਕ ਵਾਰੀ ਪਿਆਰ ਨਾਲ ਬੋਲੀਏ ਮੈਂ ਨਹੀਂ ਉਹਦੀਆਂ ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ ਤੇ ਲੋਕ ਆਉਂਦੇ ਨੇ ਹੈਨ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ ਕਹਿੰਦਾ ਨਹੀਂ ਇਹਦੀ ਬੜੀ ਲੋੜ ਪੈਣੀ ਹੈ ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ ਤੇ ਤੁਹਾਨੂੰ ਪਤਾ ਹੈ ਇਸ ਗੱਲ ਦਾ ਹਾਂ ਪਤਾ ਹੈ ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ ਕਹਿਣ ਲੱਗਾ ਮੈਂ ਕਿੱਥੇ ਕਰਦਾ ਉਹ ਆਪ ਮਾਲਕ ਕਰਦੀ ਮੇਰੀ ਕੀ ਹਸਤੀ ਹੈ ਠੱਗੀ ਵਿੱਚੋਂ ਨਿਕਲ ਕੇ ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ ਕਰਦੇ ਨੇ

ये संसार पाप हरने करना में सब दुख हरो।

ਇਸ ਸ਼ਬਦ ਦਾ ਪਾਠ ਸੇਵਕ ਪਹਿਲੇ ਕਰ ਦਿੰਦਾ। ਇਹ ਪੜਤਾਲ ਹੈ। ਸਾਰੰਗ ਦੀਆਂ ਕਈ ਕਿਸਮਾਂ ਨੇ, ਸੰਗੀਤਕਾਰ ਜਾਣਦੇ ਨੇ। ਇਹ ਵੀ ਇੱਕ ਸਾਰੰਗ, ਸਾਰੰਗ ਦੀ ਪੜਤਾਲ। ਸਾਰੰਗ ਮਹੱਲਾ ਚੌਥਾ। ਪੜਤਾਲ ਦੀ ਬਖਸ਼ਿਸ਼ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ। ਜੋਤ ਉਹੋ ਹੀ ਹੈ, ਕਲਾ ਵੀ ਉਹੋ ਹੀ ਵਰਤੀ ਹੈ, ਜੁਗਤੀ ਵੀ ਉਹੋ ਹੀ ਹੈ। ਇਹ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਪੜਤਾਲ ਦੀ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚ ਪੜਤਾਲ ਨਹੀਂ। ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਫਿਰ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਜੋਤ ਉਹੋ ਹੀ ਹੈ। ਸ਼ਬਦ ਹੈ ਜਪ ਮਨ ਨਰ ਹਰੇ, ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ। ਇਹ ਸਾਈ ਹੈ, ਇਹ ਪੰਜ ਤਾਲ ਚ। ਜਪ ਮਨ ਨਰ ਹਰੇ, ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ। ਪਹਿਲਾ ਅੰਤਰ ਹੈ ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਚ ਸ਼ਬਦ ਵਡ ਭਾਗ ਮਥੋਰਾ। ਜਿਸ ਗ੍ਰਹਿ ਵਿੱਚ ਗੁਣ ਗਾਏ ਜਾਣ, ਹਰ ਕੇ ਗੁਣ ਗਾਏ ਜਾਣ, ਕਿਸੇ ਬੰਦੇ ਦੇ ਨਹੀਂ, ਰਾਮ ਗੁਣ ਗਾਵਤੇ, ਜ਼ਰੇ ਜ਼ਰੇ ਚ ਜਿਹੜਾ ਰਮਿਆ ਹੋਇਆ ਉਹਨੂੰ ਮਹਿਸੂਸ ਕਰਕੇ ਗਾਇਆ ਜਾਵੇ। ਸਭ ਆਖੋ ਸਤਨਾਮ। ਅਸੀਂ ਇਹੋ ਮਹਿਸੂਸ ਕਰੀਏ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬੈਠੇ ਹਾਂ, ਮਨ ਦੀ ਅਵਸਥਾ ਹੋਰ ਹੋ ਜਾਊਗੀ। ਮੱਥਾ ਟੇਕਣ ਵੇਲੇ ਮਹਿਸੂਸ ਕਰੀਏ ਇਹ ਸ਼ਬਦ ਰੂਪ ਗੁਰੂ ਨਾਨਕ ਬੈਠਾ, ਇਹ ਰੂਪ ਆ ਹੁਣ, ਉਹ ਜਿਹੜੀ ਜੋਤ ਹੈ ਨਾ, ਜਿਹੜੀ ਵਰਤੀ ਹੈ, ਹੁਣ ਇੱਥੇ ਆ ਬੈਠੀ। ਆ ਮਹਿਸੂਸ ਕਰਕੇ ਜਦੋਂ ਅਸੀਂ ਮੱਥਾ ਟੇਕਾਂਗੇ, ਸੰਗਤ ਚ ਬੈਠਾਂਗੇ, ਤੇ ਮਨ ਦੀ ਅਵਸਥਾ, ਮਨ ਦੀ ਗੱਲ ਹੀ ਹੋਰ ਹੋ ਜੂਗੀ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਚ ਸ਼ਬਦ, ਜਿਹਨੂੰ ਅਨਹਦ ਸ਼ਬਦ ਕਿਹਾ ਜਾਂਦਾ ਹੈ। ਪੰਚ ਦਾ ਅਰਥ ਪੰਜ ਨਹੀਂ, ਅਨਹਦ ਸ਼ਬਦ। ਇਹ ਉਹ ਫਿਰ ਲਹਿਰਾਂ ਆਉਂਦੀਆਂ ਨੇ, ਉਹ ਧੁਨੀਆਂ ਆਪੇ ਆ ਜਾਂਦੀਆਂ ਨੇ, ਜਿਹਦੇ ਬਾਰੇ ਕੋਈ ਕਹਿ ਨਹੀਂ ਸਕਦਾ, ਉਹ ਆਨੰਦ ਮਾਣਿਆ ਜਾ ਸਕਦਾ। ਇਹ ਸ਼ਬਦ ਚ ਬਰਕਤ ਹੈ। ਇਹ ਸ਼ਬਦ ਮਨ ਜੁੜ ਗਿਆ ਤੇ ਇਹੋ ਹੀ ਬਣ ਜਾਂਦਾ ਫਿਰ ਪੰਚ ਸ਼ਬਦ, ਅਨਹਦ ਸ਼ਬਦ। ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਮਾਰ ਕੱਢੇ ਪੰਚ ਚੋਰਾ। ਇਹ ਪਹਿਲਾ ਅੰਤਰ ਹੈ। ਕੈਸੀ ਸਤਿਗੁਰਾਂ ਬਖਸ਼ਿਸ਼ ਕੀਤੀ ਹੈ, ਧੰਨ ਸਤਿਗੁਰੂ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਮਾਰ ਕੱਢੇ ਪੰਚ ਚੋਰਾ। ਦੂਸਰਾ ਅੰਤਰਾ ਹੈ ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ ਮਨ ਬਚ ਕਰਮ ਹਰ ਹਰ ਆਰਾਧੂ, ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗਵਾਧੂ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀ ਸੋਰਾ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀ ਸੋਰਾ, ਮਨ ਇੱਛੇ ਫਲ ਪਾਵੋ, ਸਭੇ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਉਂ ਮਿਲੇ ਹਰ ਭਗਤ ਤੋਰਾ। ਇਹ ਸ਼ਬਦ ਦਾ ਪਾਠ ਹੈ। ਇਹ ਹੁਣ ਪੁਰਾਤਨ ਇੱਕ ਰੀਤ ਹੈ ਪੜਤਾਲ,
ये आप भी बेहतर है।

ਬਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਬਰ ਇੱਕੈ ਨਾਮ ਜਪਤ ਅਗਨਤ ਅਨੇਕੈ ਸੁਧਾ ਖਿਆਰ ਕੀਨੇ ਰਾਮ ਨਾਮ ਇੱਕ ਅੱਖ।

नानक गुर खोए हम भंगा, हम होए मिल होए इक रंगा। सच्चे पातशाह साहिब श्री गुरु अर्जन देव जी महाराज जी का शहीदी पुरब असी मना रहे हैं। शहीदी पुरब असी हर साल मनाने हाँ, हर साल मनाते रहेंगे। मेरे दिमाग दे विच एक ए ख्याल, एक ए जिज्ञासा पैदा हुई कि गुरु महाराज जी नूं तत्तियां तवियां ते बिठाया गया, उबल दे पानी च उबालिया गया, अते सड़दी रेता उन्हां दे सीस ते पाई गई। ह्यूमन फॉर्म विच एक किस तरह पॉसिबल है कोई शख्स इतनी पेन दे विच दी जा सके? व्हाट मेड हिम गो थ्रू ऑल दैट? इट इज अनइमेजिनेबल थिंग। सो उसका जो जवाब है वो गुरु अर्जन देव जी महाराज आप देंगे। गुरु अर्जन देव जी महाराज अपने इस शब्द दे विच जो विचार दी लड़ी साड़ी अपने आप नू लभण दी, अपने आप नू पहचानन दी चल रही है, वही आधार है, वही स्ट्रेंथ है कि गुरु महाराज जी इस सारे दे सारे दे विच दी गुजर गए। महाराज जी ने इस शब्द की लाइन दे विच आख्या है, नानक गुर खोए भ्रम पंगा। कहते हैं गुरु ने मेरा जो भ्रम सी वो तोड़ दिता। जिस तरह कल दे कीर्तना दे विच भी आख्या गया सी, जब लग टूटे ना ही मन भरमा तब लग मुक्त ना कोई। एज लॉन्ग वी लिव इन द इल्यूजन वी कैन नेवर बी फ्री फ्रॉम पेन, फ्रॉम सफरिंग, फ्रॉम मिजरीज। एंड दिस इज बियॉन्ड अवर thinking, beyond our imagination, that someone in human form can go through this much pain. But then how Guruji took all that the answer is कि गुरु महाराज जी ने अपने आप नू पहचान लिया सी। गुरु महाराज जी ने अपने आपे नू पहचान लिया सी। गुरु महाराज जी नू ए पता लग गया सी, वो ए जानदे सन कि वो कौन हन, क्योंकि अज उन्हां दा शहीदी दिन है। सेल्फ रियलाइजेशन दे उत्ते साड़ी विचार चल रही है। तो ये शब्द इतना एक प्रोफाउंड शब्द है, इतनी प्रोफाउंडनेस के नाल भरिया पिया है
जो कि यह एक्सप्लेन करता है कि गुरु अर्जन देव जी महाराज फाउंड हिज रियल सेल्फ एंड आफ्टर फाइंडिंग द रियल सेल्फ गुरु जी नोज कि ओ जड़ा मेरा सेल्फ है ओ जड़ी मेरी होंद है ना ओ मरता ना हम डरे ना वो मर सकता है इस करके ना हम डरिया इस करके मैं डरिया नहीं देर इज नो पॉसिबिलिटी फॉर मी टू डाई ना वो मरता ना हम डरिया जब वो मर ही नहीं सकता जो मैं हां वो मर ही नहीं सकता तो फिर डर किस चीज का ना वो बिन से अते ना ही उसनु डिस्ट्रॉय किया जा सकता है उसका कुछ बिगाड़िया जा सकता है उसकी एग्जिस्टेंस नु जो है वो खत्म किया जा सकता है जिस करके गुरु महाराज जी कहते ना हम कड़िया ना ही मैं कुछ चिंता की थी आई वॉज नॉट वरीड एट ऑल अगे कहते हैं ना ओ निर्धन वो जो मेरा रियल सेल्फ है ना ओ निर्धन है ना ओ गरीब है इस करके अगर कोई मैनू लालच दवे कोई ऑफर करे तो जब मैं निर्धन हां ही नहीं तो मैनू किसी चीज की जरूरत नहीं है कोई ऑफर मैं एक्सेप्ट नहीं करांगा ऑफर तो उही एक्सेप्ट करता है ना जो किसी ना किसी ढंग दे नाल निर्धन होवे तो कोई उसनू कोई बहुत बड़ी ऑफर दे दवे महाराज जी कहते हैं ना ओ निर्धन ना हम भूखे इस करके हम भूखे नहीं क्योंकि मेरा रियल सेल्फ निर्धन नहीं है वो मेरी इनर रिचनेस नू कहते जो मैं जान गया कि हाउ रिच आई एम विद इन माई सेल्फ इस करके देर वॉज नो हंगर लेफ्ट बिहाइंड कोई भुख नहीं सी रह गई फिर आखते हैं ना उस दुख ना हमको दुखे जदों मैं अपने रियल सेल्फ नू अपने अंदर जाके पाया कि उसकी नेचर ए है कि उसनू कोई दुख नहीं है उसनू दुखाया जा ही नहीं सकता चाहे तत्तियां तवियां ते बिठाल दियो चाहे अग उबाल दियो चाहे साड़ दियो पेन कैन नॉट टच द रियल सेल्फ पेन उथे तक पहुंचती ही नहीं है so, जिस सेल्फ रियलाइजेशन की असं गल कर रहे हैं उस सेल्फ की एग्जाम्पल साढ़े सामने गुरु अर्जन देव जी रख रहे हैं कि वह जो साडा रियल सेल्फ है जो साडा अपना आपा है कहते वह पेन फ्री है ओ इतना दूर है पेन तो इन्हों तमाम चीजों तो कि उथे पेन पहुंच ही नहीं सकता ना उस दुख ना हमको दुख है इस करके हमको कोई दुख ही नहीं है गुरु महाराज जी कोई दुख नहीं लगा अगे चलते हैं कहते आफ्टर फाइंडिंग माई रियल सेल्फ आई रियलाइज दैट देर इज नो वन हु कैन किल इट डिस्ट्रॉय इट अवर ना को मारन वाला और कोई भी इसनू मारन वाली हस्ती शक्ति नहीं है जियो हमारा कहते मेरा यह जड़ा सेल्फ है ये हमेशा ही जिएगा हमेशा जिएगा जियो हमारा जियो देन हारा अगे चलते हैं ना उस बंधन ना हम बांधे कहते उस सेल्फ नू कोई भी बंधन नहीं है हां जड़ा फेक सेल्फ है सूडो सेल्फ है जड़ा असी बनाया होया सेल्फ है वो तो अनेक बंधन दे विच है बंधन ही बंधन हैं असी उतनी देर तक बंधन च हाँ जितनी देर तक असी अपना रियल सेल्फ नहीं ट्रेस किया रियल सेल्फ नू रियल आपे नू कोई भी बंधन नहीं है इट इज एब्सोल्युटली फ्री ना उस बंधन ना हम बांधे इस करके मैनू भी बन्या नहीं जा सकता गुरु अर्जन देव जी नू कैदखाने दे विच पाण दे बावजूद भी
ਗੁਰੂ ਅਰਜਨ ਦੇਵ ਜੀ ਇਹ ਕਹਿੰਦੇ ਹਨ ਕੋਈ ਮੈਨੂੰ ਬੰਨ ਨਹੀਂ ਸਕਦਾ, ਨਾ ਉਸ ਬੰਧਨ ਨਾ ਹਮ ਬੰਧ, ਨਾ ਉਸ ਧੰਦਾ ਨਾ ਹਮ ਤਾਂਦੇ। ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ ਕਿ ਉਸਨੂੰ ਕੋਈ ਧੰਦਾ ਕਰਨ ਦੀ ਲੋੜ ਨਹੀਂ ਹੈ, ਇਸ ਕਰਕੇ ਮੈਨੂੰ ਵੀ ਕਿਸੇ ਧੰਦੇ ਦੀ ਚਿੰਤਾ ਨਹੀਂ, ਕਿਉਂਕਿ ਉਹ ਆਪਣੇ ਆਪ ਚ ਕੰਪਲੀਟ ਹੈ। ਉਸਦੀ ਜਿਹੜੀ ਹੋਂਦ ਹੈ ਉਹ ਆਪਣੇ ਆਪ ਚ ਐਬਸੋਲੂਟਲੀ ਕੰਪਲੀਟ ਹੈ। ਨਾ ਉਸ ਧੰਦਾ ਨਾ ਹਮ ਤਾਂਦੇ, ਨਾ ਉਸ ਮੈਲ ਨਾ ਹਮ ਕੋ ਮੈਲ, ਉਸ ਮੇਰੇ ਸੈਲਫ ਨੂੰ ਕੋਈ ਵੀ ਮੈਲ ਨਹੀਂ ਹੈ, ਇਮੈਕਿਊਲੇਟ ਹੈ, ਐਬਸੋਲੂਟ ਪਿਓਰ ਹੈ, ਸਪੋਟਲੈਸ ਹੈ, ਕੋਈ ਵੀ ਮੈਲ ਨਹੀਂ ਹੈ ਉਸ ਉੱਤੇ। ਨਾ ਉਸ ਮੈਲ ਨਾ ਹਮ ਕੋ ਮੈਲਾ, ਇਨਸਾਨ ਮੈਲ ਤੋਂ ਰਹਿਤ ਉਦੋਂ ਹੀ ਹੁੰਦਾ ਹੈ ਜਦੋਂ ਉਹ ਆਪਣੇ ਮੈਲ ਤੋਂ ਰਹਿਤ ਸੈਲਫ ਨੂੰ ਡਿਸਕਵਰ ਕਰ ਲੈ। ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਆਨੰਦ ਤਾਂ ਹਮ ਸਭ ਕੇਲਾ, ਕਹਿੰਦੇ ਉਹ ਜਿਹੜਾ ਮੇਰਾ ਰੀਅਲ ਸੈਲਫ ਹੈ ਉਹ ਹਮੇਸ਼ਾ ਹੀ ਆਨੰਦ ਚ ਬਲਿਸਕ ਰਹਿੰਦਾ ਹੈ। ਦੈਟ ਇਜ਼ ਵਾਈ ਆਈ ਐਮ ਆਲਵੇਜ਼ ਇਨ ਏ ਸਟੇਟ ਵਿਚ ਵੀ ਕੈਨ ਕਾਲ ਪਲੇਫੁਲਨੈਸ। ਸੋ ਈਵਨ ਔਨ ਸਿਟਿੰਗ ਔਨ ਦੈਟ ਹੌਟ ਪਲੇਟ, ਬੀਇੰਗ ਬੋਇਲਡ ਇਨ ਦਾ ਬੋਇਲਿੰਗ ਵਾਟਰ, ਗੁਰੂ ਅਰਜਨ ਦੇਵ ਜੀ ਸਟੇਟ ਆਫ ਮਾਇੰਡ ਵਾਜ ਵੈਰੀ ਪਲੇਫੁਲ ਇਨ ਦ ਐਕਸਟੇਸੀ ਇਨ ਦ ਬਲਿਸ। ਵਾਈ? ਕਿਉਂਕਿ ਦੈਟ ਵਾਜ ਦ ਟਰੂ ਸੈਲਫ ਇਨ ਵਿਚ ਗੁਰੂ ਅਰਜਨ ਦੇਵ ਜੀ ਵਾਜ ਲਿਵਿੰਗ। ਕਹਿੰਦੇ ਹਨ ਉਸ ਆਨੰਦ ਤਾਂ ਹਮ ਸਦ ਕੇਲਾ, ਨਾ ਉਸ ਸੋਚ ਨਾ ਹਮ ਕੋ ਸੋਚਾ, ਕਹਿੰਦੇ ਨਾ ਉਹਨੂੰ ਕੋਈ ਸੋਚ ਹੈ, ਚਿੰਤਾ ਫਿਕਰ ਹੈ। ਜਦ ਮੇਰਾ ਰੀਅਲ ਸੈਲਫ ਐਸਾ ਹੈ ਕਿ ਉਹਨੂੰ ਉੱਥੇ ਕੋਈ ਸੋਚ ਹੀ ਨਹੀਂ ਹੈ, ਫਿਰ ਮੈਨੂੰ ਵੀ ਕੋਈ ਸੋਚ ਨਹੀਂ ਹੈ, ਬੇਪਰਵਾਹ। ਅਸੀਂ ਉਤਨੀ ਦੇਰ ਤੱਕ ਫਿਕਰਾਂ ਚ ਹਾਂ, ਸੋਚਾਂ ਚ ਹਾਂ, ਜਿਤਨੀ ਦੇਰ ਤੱਕ ਅਸੀਂ ਆਪਣੇ ਰੀਅਲ ਸੈਲਫ ਚ ਨਹੀਂ ਗਏ। ਨਾ ਉਸ ਲੇਪ ਨਾ ਹਮ ਕੋ ਪੋਚਾ, ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ, ਉਸਨੂੰ ਕੋਈ ਭੁੱਖ ਨਹੀਂ ਹੈ, ਤੇ ਭੁੱਖ ਦੇ ਕਾਰਨ ਹੀ ਤ੍ਰਿਸ਼ਨਾ ਹੁੰਦੀ ਹੈ, ਤੇ ਫਿਰ ਕਹਿੰਦੇ ਸਾਨੂੰ ਵੀ ਤ੍ਰਿਸ਼ਨਾ ਨਹੀਂ ਹੈ। ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ, ਕਹਿੰਦੇ ਜਦ ਉਹ ਨਿਰਮਲ ਹੈ ਮੇਰਾ ਆਪਣਾ ਆਪਾ, ਮੇਰੀ ਅਸਲ ਹੋਂਦ, ਮੇਰਾ ਅਸਲ ਸੈਲਫ, ਉਹ ਐਬਸੋਲੂਟਲੀ ਇਮੈਕਿਊਲੇਟ ਹੈ, ਨਿਰਮਲ ਹੈ, ਇਸ ਕਰਕੇ ਕਹਿੰਦੇ ਮੇਰੀ ਇਨਰ ਬਿਊਟੀ ਜਿਹੜੀ ਹੈ ਉਹ ਬਹੁਤ ਜਚ ਰਹੀ ਹੈ, ਮੈਂ ਜਚ ਰਿਹਾ ਹਾਂ, ਖੂਬਸੂਰਤੀ ਹੈ। ਕਿਉਂ? ਕਿ ਮੇਰਾ ਇਨਰ ਜੋ ਹੈ, ਜੋ ਮੇਰਾ ਸੈਲਫ ਹੈ, ਕਹਿੰਦੇ ਉਹ ਬਿਲਕੁਲ ਨਿਰਮਲ ਹੈ, ਜਾਂ ਉਹ ਨਿਰਮਲ ਤਾਂ ਹਮ ਜਚਨਾ। ਅਖੀਰ ਚੱਲ ਕੇ ਕਹਿੰਦੇ ਹਨ ਹਮ ਕਿਛ ਨਾਹੀਂ, ਜੋ ਮੈਂ ਕੁਛ ਸੋਚਦਾ ਸੀ ਇੱਕੋ ਮੈਂ ਹਾਂ, ਮੇਰੀ ਕੁਛ ਹਸਤੀ ਹੈ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦੇ ਸ਼ਬਦ ਚ ਆਉਂਦਾ ਨਾ, ਜਬ ਹਮ ਹੋਤੇ ਤਬ ਤੂੰ ਨਾ ਹੈ, ਜਦੋਂ ਤੱਕ ਅਸੀਂ ਹਾਂ ਮੈਂ ਹਾਂ ਉਦੋਂ ਤੱਕ ਫਿਰ ਤੂੰ ਨਹੀਂ। ਗੁਰੂ ਅਰਜਨ ਦੇਵ ਜੀ ਉਸ ਅਵਸਥਾ ਚ ਸਨ ਜਿੱਥੇ ਜਾ ਕੇ ਜਬ ਹਮ ਹੋਤੇ ਉਹ ਗੱਲ ਖਤਮ ਹੋ ਚੁੱਕੀ ਸੀ। ਹੁਣ ਕੀ ਕਹਿੰਦੇ ਹਨ? ਹਮ ਕੁਛ ਨਹੀਂ, ਕਹਿੰਦੇ ਮੈਂ ਹਾਂ ਹੀ ਕੁਛ ਨਹੀਂ, ਮੇਰੀ ਆਪਣੀ ਸੈਪਰੇਟ ਨਾ ਕੋਈ ਆਈਡੈਂਟੀ ਹੈ, ਨਾ ਕੋਈ ਮੇਰੀ ਸੈਪਰੇਟ ਐਗਜ਼ਿਸਟੈਂਸ ਹੈ, ਮੈਂ ਐਗਜ਼ਿਸਟ ਨਹੀਂ ਕਰ ਰਿਹਾ। ਹਮ ਕੁਛ ਨਹੀਂ, ਮੈਂ ਕੁਛ ਵੀ ਨਹੀਂ ਹਾਂ। ਜਦ ਮੈਂ ਹਾਂ ਹੀ ਨਹੀਂ, ਜੋ ਚੀਜ਼ ਹੈ ਹੀ ਨਹੀਂ ਉਹਨੂੰ ਦੁੱਖ ਕਿਵੇਂ ਲੱਗੇ? ਜੋ ਚੀਜ਼ ਹੈ ਹੀ ਨਹੀਂ ਉਸਨੂੰ ਕਿਵੇਂ ਬੰਧਨ ਚ ਪਾਇਆ ਜਾਏਗਾ? ਜੋ ਚੀਜ਼ ਹੈ ਹੀ ਨਹੀਂ ਉਸਨੂੰ ਕਿਵੇਂ ਸਾੜਿਆ ਜਾ ਸਕਦਾ ਹੈ? ਅਤੇ ਜੋ ਹੈ ਉਸਨੂੰ ਸਾੜਿਆ ਜਾ ਨਹੀਂ ਸਕਦਾ, ਉਹ ਸ਼ੁੱਧ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸ਼ੁੱਧ ਪਰਮਾਤਮਾ ਹੈ, ਉਹ ਨਿਰਾਕਾਰ ਹੈ, ਉਹ ਆਤਮਾ ਹੈ, ਉਹ ਜੋਤ ਹੈ। ਹੁਣ ਜੋਤ ਨੂੰ ਕੋਈ ਸਾੜ ਸਕਦਾ ਹੈ? ਰੱਬੀ ਜੋਤ ਨੂੰ ਕੋਈ ਬਰਨ ਕਰ ਸਕਦਾ ਹੈ? ਉਸਨੂੰ ਕੋਈ ਕੱਟ ਸਕਦਾ ਹੈ? ਕਹਿੰਦੇ ਹਮ ਕਿਛ ਨਾਹੀਂ ਏਕ ਹੈ ਉਹੀ, ਆਗੇ ਪਾਛੇ ਏਕੋ ਸੋਈ, ਅੱਗੇ ਪਿੱਛੇ ਇੱਕ ਉਹੀ ਉਹ ਹੈ,
ਜੋ ਤਮਾਮ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਿਆਪਕ ਹੈ, ਮੇਰੇ ਵਿੱਚ ਵੀ ਹੈ, ਸਭਨਾਂ ਦੇ ਵਿੱਚ ਵੀ ਹੈ। ਹਮ ਕਿਛ ਨਾ ਹੀ ਇੱਕ ਹੈ ਉਹੀ, ਆਗੇ ਪਾਛੇ ਇੱਕ ਹੋ ਸੋਈ। ਅਖੀਰ ਫਿਰ ਉਹੀ ਗੱਲ ਆ ਗਈ ਕਿ ਜਿਤਨੀ ਦੇਰ ਤੱਕ ਭਰਮ ਨਹੀਂ ਟੁੱਟਦਾ, ਸਾਡਾ ਇਹ ਇਲੂਜਨ ਨਹੀਂ ਖਤਮ ਹੁੰਦਾ, ਅਸੀਂ ਇਸ ਸਲੀਪ ਦੇ ਵਿੱਚੋਂ ਨਹੀਂ ਨਿਕਲਦੇ, ਨੀਂਦ ਦੇ ਵਿੱਚੋਂ ਨਹੀਂ ਨਿਕਲਦੇ ਕਿ ਮੈਂ ਕੁਛ ਹਾਂ, ਮੈਂ ਆਹ ਹਾਂ, ਮੈਂ ਆਹ ਹਾਂ, ਮੈਂ ਆਹ। ਸਾਡੇ ਤੇ ਬਹੁਤ ਸਾਰੇ ਲੇਬਲਸ ਲੱਗੇ ਹੋਏ ਹਨ ਅਤੇ ਅਸੀਂ ਉਹਨਾਂ ਲੇਬਲਸ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ। ਫਾਰ ਐਗਜ਼ਾਮਪਲ, ਅਸੀਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਹਾਂ ਨਾ, ਮਿਰਰ ਦੇ ਸਾਹਮਣੇ ਖੜੇ ਹੋ ਕੇ ਸਾਡੀ ਆਪਣੀ ਜੇ ਪਰਸਨੈਲਿਟੀ ਦਿਸਦੀ ਹੈ, ਅਸੀਂ ਕਹਿੰਦੇ ਆਹ ਮੈਂ ਹਾਂ। ਪਰ ਇਹ ਤੇ ਸਿਰਫ ਇੱਕ ਖੋਲ ਹੈ, ਇੱਕ ਭਾਂਡਾ ਹੈ, ਵਸਤੂ ਤੇ ਅੰਦਰ ਕੋਈ ਹੋਰ ਹੈ। ਇਹ ਤੇ ਇੱਕ ਮਕਾਨ ਹੈ, ਮਕਾਨ ਹੋਰ ਚੀਜ਼ ਹੁੰਦੀ ਹੈ, ਮਕਾਨ ਚ ਰਹਿਣ ਵਾਲਾ ਹੋਰ ਹੁੰਦਾ ਹੈ। ਲੇਕਿਨ ਜੇ ਮਕਾਨ ਚ ਰਹਿਣ ਵਾਲਾ ਹੀ ਕਹਿਣਾ ਸ਼ੁਰੂ ਕਰ ਦੇਵੇ ਕਿ ਮੈਂ ਮਕਾਨ ਹਾਂ, ਸਰੀਰ ਮਕਾਨ ਹੈ ਅਤੇ ਇਸ ਦੇ ਅੰਦਰ ਜੋ ਰੀਅਲ ਸੈਲਫ ਹੈ ਉਹ ਮਕਾਨ ਦੇ ਅੰਦਰ ਰਹਿਣ ਵਾਲਾ ਹੈ, ਪਰ ਹੁਣ ਸਾਨੂੰ ਮਕਾਨ ਦੇ ਅੰਦਰ ਰਹਿਣ ਵਾਲੇ ਦਾ ਨਹੀਂ ਪਤਾ ਕਿ ਉਹ ਅਸਲੀਅਤ ਦੇ ਵਿੱਚ ਉਹੀ ਹੈ ਜੋ ਕਿ ਜੋ ਕੁਛ ਵੀ ਹੈ। ਪਰ ਅਸੀਂ ਮਕਾਨ ਨੂੰ ਕਹਿੰਦੇ ਹਾਂ ਮੈਂ ਹਾਂ, ਸਰੀਰ ਨੂੰ ਕਹਿੰਦੇ ਹਾਂ ਮੈਂ ਹਾਂ, ਫਿਰ ਉਸ ਉੱਤੇ ਅਨੇਕਾਂ ਕਿਸਮ ਦੇ ਲੇਬਲਸ ਲੱਗ ਜਾਂਦੇ ਹਨ, ਸੋਸਾਇਟੀ ਲਗਾਉਂਦੀ ਹੈ। ਅਸੀਂ ਹਰੇਕ ਲੇਬਲ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਜਾਂਦੇ ਹਾਂ। ਪ੍ਰੋਫੈਸ਼ਨ ਦੇ ਲੇਬਲਸ ਹਨ, ਕਾਸਟ ਦੇ ਲੇਬਲਸ ਹਨ, ਨੈਸ਼ਨੈਲਿਟੀਜ਼ ਦੇ ਲੇਬਲਸ ਹਨ, ਪਾਵਰ ਦੇ ਲੇਬਲਸ ਹਨ, ਅਨੇਕਾਂ ਲੇਬਲਸ ਹਨ। ਦੈਨ ਵੀ ਸੇ ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਬਟ ਦੈਟ ਇਜ਼ ਆਲ ਅਨਟਰੂ। ਉਹ ਇਲੂਜਨ ਹੈ, ਰਿਐਲਿਟੀ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਹਨ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਮੈਨੂੰ ਦਿਖਾ ਦਿੱਤਾ ਹੈ ਕਿ ਮੈਂ ਕੌਣ ਹਾਂ। ਜਿਸ ਤਰ੍ਹਾਂ ਮੈਂ ਕੱਲ ਬੈਗਰ ਦੀ ਐਗਜ਼ਾਮਪਲ ਦਿੱਤੀ ਸੀ, ਇੱਕ ਬਾਦਸ਼ਾਹ ਦਾ ਬੱਚਾ ਬੈਗਰ ਬਣ ਗਿਆ ਕਿਸੇ ਕਾਰਨ, ਹੁਣ ਆਪਣੇ ਆਪ ਨੂੰ ਬੈਗਰ ਹੀ ਸਮਝੀ ਜਾਂਦਾ ਹੈ, ਲੇਕਿਨ ਕਿਸੇ ਇੱਕ ਅਜਿਹੇ ਸ਼ਖਸ ਨੂੰ ਪਤਾ ਹੈ ਉਸ ਰਾਜ ਦਾ ਕਿ ਇਹ ਬੈਗਰ ਨਹੀਂ ਹੈ, ਇਹ ਤੇ ਪ੍ਰਿੰਸ ਹੈ। ਹੁਣ ਉਹੀ ਸ਼ਖਸ ਉਸ ਦਾ ਉਹ ਪਰਮ, ਜੋ ਪਰਮ ਚ ਉਹ ਰਹਿ ਰਿਹਾ ਹੈ, ਉਸਨੂੰ ਤੋੜ ਸਕਦਾ ਹੈ, ਹੋਰ ਕੋਈ ਤੋੜ ਨਹੀਂ ਸਕਦਾ। ਸੋ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੀ ਹਾਂ, ਕਿਉਂਕਿ ਅਨੇਕਾਂ ਜਨਮਾਂ ਦੇ ਵਿੱਚੋਂ, ਅਨੇਕਾਂ ਫੋਰਮਸ ਦੇ ਵਿੱਚ ਦੀ ਅਸੀਂ ਗੁਜ਼ਰਦੇ ਆਏ ਹਾਂ ਤੇ ਅਨੇਕਾਂ ਕਿਸਮ ਦੇ ਲੇਬਲ ਸਾਡੇ ਉੱਤੇ ਲੱਗਦੇ ਰਹੇ ਹਨ। ਅਸੀਂ ਆਪਣੇ ਆਪ ਨੂੰ ਕੁਛ ਹੋਰ ਸਮਝਣ ਲੱਗ ਪਏ ਹਾਂ, ਸਰੀਰ ਨੂੰ ਅਸੀਂ ਸਮਝਣ ਲੱਗ ਪਏ ਕਿ ਇਹ ਮੈਂ ਹਾਂ, ਅਗਰ ਇਹ ਮਰ ਜਾਏਗਾ ਤੇ ਮੈਂ ਮਰ ਜਾਵਾਂ, ਇਹ ਜ਼ਿੰਦਾ ਹੈ ਤੇ ਮੈਂ ਜ਼ਿੰਦਾ ਹਾਂ। ਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਇਹ ਤੁਹਾਡਾ ਪਰਮ ਹੈ। ਨਾਨਕ ਗੁਰ ਖੋਏ ਬ੍ਰਹਮ ਭੰਗਾ। ਕੱਲ ਦੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਆਪਣੇ ਗੁਰੂਦੇਵ ਦੇ ਪਾਸ ਆਉਂਦੇ ਹਨ ਕਿ ਮੈਨੂੰ ਦੱਸੋ ਮੈਂ ਕੌਣ ਹਾਂ, ਉਹ ਲੱਭਣਾ ਚਾਹੁੰਦੇ ਹਨ ਕਿ ਮੈਨੂੰ ਇਹ ਸਮਝਾਓ ਮੈਂ ਕੌਣ ਹਾਂ, ਕਿਸਨੇ ਮੈਨੂੰ ਬਣਾਇਆ ਹੈ। ਤੇ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੋਏਗਾ ਨਾ ਕਿ ਅਸੀਂ ਕੌਣ ਹਾਂ, ਹੋਰ ਕੋਈ ਕਿਵੇਂ ਜਾਣ ਸਕਦਾ। ਜਿਸਨੇ ਸਾਨੂੰ ਬਣਾਇਆ ਹੈ ਉਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅੱਜ ਮੈਂ ਆਪ ਜੀ ਦੀ ਸੇਵਾ ਚ ਇਹ ਚੀਜ਼ ਅਰਜ਼ ਕਰਾਂ, ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ ਸਾਡੀ ਜੋ ਸਮਝ ਹੈ, ਅਸੀਂ ਕਹਿੰਦੇ ਹਾਂ ਗੁਰੂ ਸਾਹਿਬ 500 ਸਾਲ ਪਹਿਲਾਂ ਆਏ, ਪਰ ਗੁਰੂ ਬਾਬਾ ਜੀ ਦੀ ਬਾਣੀ ਨੂੰ ਥੋੜਾ ਧਿਆਨ ਨਾਲ ਪੜਿਆ ਕਰੋ ਤੇ ਗੁਰੂ ਬਾਬਾ ਜੀ ਦੀ ਬਾਣੀ ਆਖਦੀ ਹੈ ਗੁਰਦੇਵ ਆਦ ਜੁਗਾਦ ਜੁਗ ਜੁਗ। ਜਿਹੜਾ ਗੁਰੂਦੇਵ ਹੈ ਨਾ, ਇਹ 500 ਸਾਲ ਪਹਿਲਾਂ ਨਹੀਂ ਹੋਇਆ, ਗੁਰਦੇਵ ਆਦ ਜੁਗਾਦ ਜੁਗ ਜੁਗ। ਜਿਹੜਾ ਗੁਰੂਦੇਵ ਹੈ ਉਹ ਆਦ ਤੋਂ ਹੈ, ਭਾਵ ਜਦੋਂ ਤੋਂ ਇਹ ਰਚਨਾ ਸ਼ੁਰੂ ਹੋਈ ਹੈ,
ਉਦੋਂ ਤੋਂ ਵਾਹਿਗੁਰੂ ਹੈ ਤੇ ਵਾਹਿਗੁਰੂ ਹੀ ਗੁਰੂ ਹੈ। ਜਦੋਂ ਤੋਂ ਜੁਗ ਜੁਗਾਂਤਰ ਸ਼ੁਰੂ ਹੋਏ ਹਨ ਉਦੋਂ ਤੋਂ ਗੁਰਦੇਵ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਪਰਮ ਪਰਮੇਸ਼ਵਰ, ਗੁਰਦੇਵ ਹੀ ਪਰਮੇਸ਼ਵਰ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ, ਕਹਿੰਦੇ ਜਿਹੜਾ ਗੁਰੂ ਗੋਪਾਲ ਹੈ ਉਹ ਜੁਗਾਂ ਜੁਗਾਂਤਰਾਂ ਤੋਂ ਹੈ, ਹੁਣ ਨਹੀਂ। ਸੁਖਮਨੀ ਸਾਹਿਬ ਚ ਵੀ ਅਸੀਂ ਪੜ੍ਹਦੇ ਹਾਂ ਨਾ, ਆਦ ਗੁਰ ਏ ਨਵੇਂ ਜੁਗਾਦ ਗੁਰ ਏ ਨਵੇਂ, ਜੋ ਜੁਗਾਂ ਜੁਗਾਂਤਰਾਂ ਤੋਂ ਗੁਰੂ ਹੈ ਉਸਨੂੰ ਮੇਰੀ ਨਮਸਕਾਰ ਹੈ। ਸਤਿਗੁਰੇ ਨਵੇਂ ਸ੍ਰੀ ਗੁਰਦੇਵ ਏ ਨਵੇਂ। ਤੇ ਗੁਰੂ ਮਹਾਰਾਜ ਜੀ ਆਖਦੇ ਹਨ ਉਹੀ ਪਰਮਾਤਮਾ ਜਿਸ ਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੌਣ ਹਾਂ। ਅਤੇ ਜਿਸ ਤਰ੍ਹਾਂ ਉਹ ਬੈਗਰ ਨੂੰ ਜੋ ਜਾਣਦਾ ਹੈ ਕਿ ਇਹ ਬੈਗਰ ਨਹੀਂ ਹੈ, ਇਹ ਬਾਦਸ਼ਾਹ ਦਾ ਲੜਕਾ ਹੈ, ਪਰਮਾਤਮਾ ਹੀ ਗੁਰੂ ਦੇ ਸਰੂਪ ਦੇ ਵਿੱਚ ਆ ਕੇ ਸਾਨੂੰ ਸਮਝਾਉਂਦਾ ਹੈ ਕਿ ਤੁਸੀਂ ਜੋ ਸਮਝੀ ਬੈਠੇ ਹੋ ਆਪਣੇ ਆਪ ਨੂੰ ਉਹ ਨਹੀਂ ਹੋ, ਤੁਸੀਂ ਜੋ ਹੋ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਅਸੀਂ ਫਿਰ ਕੀ ਹਾਂ? ਅਸੀਂ ਆਹ ਹਾਂ ਜੋ ਅਸੀਂ ਇਸ ਸ਼ਬਦ ਦੇ ਵਿੱਚ ਸੁਣਿਆ ਹੈ, ਜੋ ਗੁਰੂ ਅਰਜਨ ਦੇਵ ਜੀ ਨੇ ਡਿਸਕਵਰ ਕੀਤਾ ਆਪਣਾ ਰੀਅਲ ਸੈਲਫ, ਕਿ ਨਾ ਉਹ ਮਰਤਾ ਨਾ ਹਮ ਡਰਿਆ। ਡਰ ਉਦੋਂ ਖਤਮ ਹੁੰਦਾ ਹੈ ਜਦੋਂ ਜਾ ਕੇ ਇਹ ਪਤਾ ਲੱਗ ਜਾਏ ਕਿ ਮੈਂ ਮਰਨ ਵਾਲੀ ਚੀਜ਼ ਨਹੀਂ। ਚਿੰਤਾ ਉਦੋਂ ਖਤਮ ਹੁੰਦੀ ਹੈ ਜਦੋਂ ਇਹ ਪਤਾ ਚੱਲ ਜਾਏ ਕਿ ਮੇਰਾ ਨੁਕਸਾਨ ਕਦੇ ਹੋ ਹੀ ਨਹੀਂ ਸਕਦਾ। ਗਰੀਬੀ ਤੋਂ ਇਨਸਾਨ ਉਦੋਂ ਮੁਕਤ ਹੁੰਦਾ ਹੈ ਜਦੋਂ ਉਸਨੂੰ ਪਤਾ ਚੱਲ ਜਾਏ ਕਿ ਮੈਂ ਆਪਣੇ ਆਪ ਦੇ ਵਿੱਚ ਤਮਾਮ ਸਰਬ ਸ਼ਕਤੀਆਂ ਦਾ ਮਾਲਕ ਹਾਂ, ਮੇਰੇ ਅੰਦਰ ਸਭ ਕੁਝ ਹੈ, ਨਾ ਹਮ ਨਿਰਧਨ ਨਾ ਉਹ ਨਿਰਧਨ ਨਾ ਹਮ ਭੁੱਖੇ। ਸੋ ਆਪ ਜੀ ਦੀ ਸੇਵਾ ਦੇ ਵਿੱਚ ਇਹ ਸ਼ਬਦ ਮੈਂ ਇਸ ਕਰਕੇ ਰੱਖਣਾ ਚਾਹਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕੁਰਬਾਨੀ ਦਿੱਤੀ ਅਸੀਂ ਉਸਨੂੰ ਹਰ ਸਾਲ ਯਾਦ ਕਰਦੇ ਹਾਂ। ਬਟ ਵੈਰੀ ਆਫਨ ਵੀ ਰੇਸ ਦਿਸ ਕੁਐਸਚਨ ਦੈਟ ਹਾਊ ਕੈਨ ਏ ਪਰਸਨ ਗੋ ਥਰੂ ਸੋ ਮਚ ਪੇਨ, ਵਟ ਮੇਡ ਗੁਰੂ ਅਰਜਨ ਦੇਵ ਜੀ ਗੋ ਥਰੂ ਆਲ ਦੈਟ। ਸੋ ਦਾ ਆਂਸਰ ਇਜ ਬਿਕੋਜ ਗੁਰੂ ਅਰਜਨ ਦੇਵ ਜੀ ਵਾਜ ਸੈਲਫ ਰਿਅਲਾਈਜ਼ਡ ਬੀਂਗ, ਇਨਲਾਈਟਨਡ ਬੀਂਗ, ਐਂਡ ਬਿਕੋਜ ਆਫ ਸੈਲਫ ਰਿਅਲਾਈਜ਼ੇਸ਼ਨ ਹੀ ਫਾਊਂਡ ਇਸ ਟਰੂ ਸੈਲਫ, ਅਤੇ ਉਸ ਟਰੂ ਸੈਲਫ ਦੇ ਗਿਆਨ ਦੇ ਕਾਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਤਮਾਮ ਤਸੀਹਾਂ ਦੇ ਵਿੱਚੋਂ ਦੀ ਜਾ ਸਕੇ, ਕਿਉਂਕਿ ਉਹਨਾਂ ਦੀ ਅਸਲੀਅਤ ਹੀ ਕੁਛ ਹੋਰ ਸੀ। ਸਾੜਨ ਵਾਲੇ ਕਿਸੇ ਹੋਰ ਚੀਜ਼ ਨੂੰ ਸਾੜ ਰਹੇ ਸਨ, ਕਿਉਂਕਿ ਉਹ ਵਹਿਮ ਦੇ ਵਿੱਚ ਸਨ, ਭਰਮ ਦੇ ਵਿੱਚ ਸਨ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਗੁਰੂ ਅਰਜਨ ਦੇਵ ਜੀ ਕੌਣ ਹਨ। ਸੋ ਇਸ ਸ਼ਬਦ ਤੋਂ ਅਖੀਰ ਦੇ ਵਿੱਚ ਜਾ ਕੇ ਗੁਰੂ ਬਾਬਾ ਜੀ ਸਿੱਟਾ ਨਿਕਾਲਦੇ ਹਨ ਕਿ ਨਾਨਕ ਗੁਰ ਖੋਏ ਭਰਮ ਪੰਗਾ, ਗੁਰੂ ਨੇ ਮੇਰੇ ਸਾਰੇ ਭਰਮ ਆਪ ਜੋ ਹਨ ਉਹ ਭੰਗ ਕਰ ਦਿੱਤੇ, ਤੋੜ ਦਿੱਤੇ। ਹਮ ਓਏ ਮੈਂ ਤੇ ਉਹ ਮਿਲ ਕੇ, ਹਮ ਓਏ ਮਿਲ ਹੋਏ ਇੱਕ ਰੰਗਾ, ਮੈਂ ਔਰ ਰੱਬ ਇੱਕ ਹੋ ਗਏ ਹਾਂ। ਹੁਣ ਸਾਨੂੰ ਅਗਰ ਕੋਈ ਆਖੇ ਕਿ ਵੀ ਤੂੰ ਰੱਬ ਹੈ, ਅਸੀਂ ਉਸਨੂੰ ਬਿਲੀਵ ਨਹੀਂ ਕਰ ਸਕਦੇ, ਕਿਉਂਕਿ ਅਸੀਂ ਭਰਮ ਚ ਹਾਂ। ਅਸੀਂ ਆਖ ਸਕਦੇ ਮੈਂ ਔਰ ਰੱਬ, ਜਿਸ ਤਰ੍ਹਾਂ ਬੈਗਰ ਨੂੰ ਕੋਈ ਆਖੇ ਤੂੰ ਤੇ ਬਾਦਸ਼ਾਹ ਦਾ ਲੜਕਾ ਹੈ, ਉਹ ਕਹੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਬੈਗਰ ਔਰ ਬਾਦਸ਼ਾਹ ਦਾ ਲੜਕਾ, ਮੈਂ ਪ੍ਰਿੰਸ, ਹਾਊ ਕੈਨ ਦਿਸ ਬੀ ਪੋਸੀਬਲ। ਇਸੇ ਤਰ੍ਹਾਂ ਅਗਰ ਸਾਨੂੰ ਕੋਈ ਆਖੇ ਕਿ ਤੁਸੀਂ ਸਭ ਪਰਮਾਤਮਾ ਬੈਠੇ ਹੋ, ਵੀ ਵਿਲ ਨਾਟ ਬਿਲੀਵ ਦੈਟ। ਅਸੀਂ ਆਖਾਂਗੇ ਮੈਂ ਤੇ ਇੱਕ ਇਨਸਾਨ ਹਾਂ, ਮੈਂ ਪਰਮਾਤਮਾ ਕਿਵੇਂ ਹੋ ਸਕਦਾ, ਮੈਂ ਤੇ ਇੱਕ ਛੋਟਾ ਜਿਹਾ ਕ੍ਰੀਚਰ ਹਾਂ, ਮੈਂ ਪਰਮਾਤਮਾ ਕਿਵੇਂ ਹੋ ਸਕਦਾ। ਇਹ ਭਰਮ ਹੈ। ਗੁਰੂ ਆ ਕੇ ਸਾਡੇ ਇਸ ਭਰਮ ਨੂੰ ਤੋੜਦਾ ਹੈ, ਉਸ ਭਰਮ ਨੂੰ ਖਤਮ ਕਰਦਾ ਹੈ, ਉਸ ਇਲੂਜਨ ਚੋਂ ਸਾਨੂੰ ਬਾਹਰ ਕੱਢਦਾ ਹੈ, ਤੇ ਸਾਡੀ ਰਿਐਲਿਟੀ ਸਾਨੂੰ ਦਿਖਾਲਦਾ ਹੈ ਕਿ ਤੁਸੀਂ ਕੌਣ ਹੋ, ਕਿਉਂਕਿ ਉਸੇ ਨੂੰ ਹੀ ਪਤਾ ਹੈ। ਔਰ ਜਿਨ੍ਹਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਲੱਭਿਆ ਹੈ, ਬਹੁਤ ਇੰਟਰਸਟਿੰਗਲੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਇਸ ਚੀਜ਼ ਨੂੰ ਫਿਰ ਬਿਆਨ ਕੀਤਾ ਹੈ। ਇਹ ਸ਼ਬਦ ਮੈਂ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਸੁਣਾਇਆ ਹੈ, ਇੱਕ ਵਾਰੀ ਫਿਰ ਸੁਣੋ। ਉਹ ਕਹਿੰਦੇ ਹਨ ਜੋ ਮੇਰਾ ਅਸਲ ਆਪਾ ਹੈ, ਜੋ ਮੇਰੀ ਅਸਲ ਹੋਂਦ ਹੈ, ਜੋ ਮੇਰੀ ਰੀਅਲ ਸੈਲਫ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ,
ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮਕੋ ਦੁੱਖੇ ਅਵਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ ਨਾ ਉਸ ਬੰਧਨ ਨਾ ਹਮ ਬੰਧ ਨਾ ਉਸ ਧੰਦਾ ਨਾ ਹਮ ਧਾਂਦੇ ਨਾ ਉਸ ਮੈਲ ਨਾ ਹਮਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਮੇਰੇ ਲਈ ਹਮੇਸ਼ਾ ਹੀ ਖੇਡ ਹੀ ਖੇਡ ਹੈ ਲਾਈਫ ਕਿਉਂਕਿ ਮੇਰੀ ਐਕਚੁਅਲ ਜੋ ਨੇਚਰ ਹੈ ਉਹੀ ਬਲਿਸਫੁਲਨੈਸ ਵਿੱਚ ਹੈ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮਕੋ ਸੋਚਾ ਨਾ ਉਸ ਲੇਪ ਨਾ ਹਮਕੋ ਪੋਚਾ ਨਾ ਉਸ ਭੂਖ ਨਾ ਹਮਕੋ ਤ੍ਰਿਸ਼ਨਾ ਜਾਓ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਜਿਸ ਦਿਨ ਅਸੀਂ ਵੀ ਇਹ ਜਾਣ ਜਾਵਾਂਗੇ ਕਿ ਜੋ ਕੁਛ ਅਸੀਂ ਆਪਣੇ ਲਈ ਸਮਝਦੇ ਹਾਂ ਕਿ ਅਸੀਂ ਆ ਹਾਂ ਦੈਟ ਇਜ਼ ਨਾਟ ਟਰੂ ਅਸੀਂ ਕੁਛ ਵੀ ਨਹੀਂ ਹਾਂ ਉਹ ਆਪ ਹੀ ਆਪ ਹੈ ਹਮ ਕਿਛ ਨਾਹੀ ਇੱਕ ਹੈ ਉਹੀ ਆਗੇ ਪਾਛੇ ਇੱਕੋ ਸੋਈ ਉਸ ਦਿਨ ਅਸੀਂ ਆਪਣੇ ਆਪ ਨੂੰ ਜਾਣਾਂਗੇ ਉਸ ਤੋਂ ਪਹਿਲਾਂ ਅੰਦਾਜ਼ਾ ਲਗਾਓ ਕਿ ਸਾਡੀ ਹਾਲਤ ਕੀ ਹੈ ਅਸੀਂ ਆਪਣੇ ਆਪ ਨੂੰ ਜਾਣਦੇ ਹੀ ਨਹੀਂ ਹਾਂ ਕਿ

సో ఇస్ ఎక్స్పీరియన్స్ నువ్వు జదో కబీర్ జీ నే ఎక్స్పీరియన్స్ కీతా తో ఓ భీ బడా బహుత్ హైరాన్ హోయే కబీర్ జీ హైరాన్ హోకే శబ్ద లిఖదే హన్ ना ए मानस असी कहने हां आई एम ए ह्यूमन बीइंग मैं मानस हां बट कबीर सेज ना ए मानस ये ते मानस भी नहीं है ह्यूमन बीइंग ते सी एस फॉर्म नु आखदे हां ना पर जिस फाउंडेशन दे उते ए फॉर्म खड़ी है एग्जिस्ट करदी है वो जो एनर्जी है जां लाइफ करंट है विच इज मेकिंग इट हैपन कहते वो तो मानस नहीं ना है वो मानस नहीं है वो ह्यूमन नहीं है नीदर इट्स मेल नॉर इज फीमेल ना ए मानस आफ्टर रियलाइजिंग द ट्रू सेल्फ कबीर सेज ना ए मानस ना ए देव ना ए कोई देवी देवता है ना ए जति कहावे से हो कई बन जाते हैं जति अपने आप से लेबल लगा लेंगे कि मैं जति हाँ कबीर जी कहते हैं ये जति भी नहीं ਇਹ ਗ੍ਰਿਸਤੀ ਵੀ ਨਹੀਂ ਹੈ ਜਤੀ ਵੀ ਨਹੀਂ ਨਾ ਇਹ ਜਤੀ ਕਹਾਵੇ ਸੇ ਹੋ ਨਾ ਇਹ ਜੋਗੀ ਨਾ ਉਹ ਧੂਤਾ ਨਾ ਇਸ ਮਾਏ ਨਾ ਕਹੂੰ ਪੂਤਾ ਮੇਰੇ ਟਰੂ ਸੈਲਫ ਦੀ ਨਾ ਕੋਈ ਮਾਂ ਹੈ ਨਾ ਕੋਈ ਪੁੱਤਰ ਹੈ ਨਾ ਇਸ ਮਾਏ ਨਾ ਕਹੂੰ ਪੂਤਾ ਜੋ ਕੁਸਚਨ ਮੈਂ ਤੋਂ ਪੁੱਛਿਆ ਗਿਆ ਹੈ ਕਬੀਰ ਜੀ ਹੈਜ਼ ਆਲਰੇਡੀ ਰੇਜ਼ਡ ਦੈਟ ਕੁਸਚਨ ਸਵਾਲ ਪੁੱਛਿਆ ਹੈ Where does it exist within the body? Kabir ji, aap is gal layi, is mystery layi, sawal uthande han bani de vich, ya mandir mein kaun basai? Ya mandir mein kaun basai? Is mandir ch kaun rehnda hai? As far as ke kithe rehnda hai, bani kehndi hai, kaya andar jag jeevan data vase. ਸਾਰੀ ਦੀ ਸਾਰੀ ਕਾਇਆ ਦਾ ਕੋਈ ਇੱਕ ਐਸਾ ਪੁਆਇੰਟ ਨਹੀਂ ਜਿੱਥੇ ਉਹ ਨਹੀਂ ਬਟ ਉਹਨੂੰ ਲੋਕਲਾਈਜ਼ ਨਹੀਂ ਕੀਤਾ ਜਾ ਸਕਦਾ ਕਿਸੇ ਜਗ੍ਹਾ ਕਿ ਉਹ ਇੱਥੇ ਹੀ ਹੈ ਕਿਉਂਕਿ ਫਿਰ ਤਾਂ ਉਸਨੂੰ ਅਸੀਂ ਲੋਕਲਾਈਜ਼ ਕਰ ਦਿੱਤਾ ਕਿ ਉਹ ਇੱਥੇ ਹੈ ਉਹ ਤੇ ਇੱਥੇ ਵੀ ਹੈ ਔਰ ਉਹਨਾਂ ਗੈਲੈਕਸੀ ਚ ਵੀ ਹੈ ਜਿਨ੍ਹਾਂ ਤੱਕ ਇਨਸਾਨ ਦੀ ਹਾਲੇ ਅਪਰੋਚ ਵੀ ਨਹੀਂ ਹੋਈ ਫਿਰ ਉਸਨੂੰ ਅਸੀਂ ਲੋਕਲਾਈਜ਼ ਕਿਵੇਂ ਕਰ ਦਈਏ ਉਹ ਕੋਈ ਲੋਕਲਾਈਜ਼ ਕਰਨ ਵਾਲੀ ਚੀਜ਼ ਨਹੀਂ ਹੈ ਜੋ ਅਸੀਂ ਕਹਿ ਦਈਏ ਉਹ ਇਸ ਜਗ੍ਹਾ ਚ ਰਹਿੰਦਾ ਹਾਂ ਉਸਨੂੰ ਸੁਰਤੀ ਅਨੁਭਵ ਕਰਦੀ ਹੈ ਲੇਕਿਨ ਹੈ ਉਹ ਬਾਡੀ ਦੇ ਪੂਰੇ ਸਰੀਰ ਦੇ ਇੱਕ ਇੱਕ ਜ਼ਰਰੇ ਜ਼ਰਰੇ ਚ ਇੱਕ ਇੱਕ ਸੈੱਲ ਦੇ ਵਿੱਚ ਸਮਾਇਆ ਹੋਇਆ ਹੈ ਕਬੀਰ ਸਾਹਿਬ ਆਪ ਵੰਡਰ ਕਰਦੇ ਹਨ ਇਹ ਮੰਦਰ ਮੈਂ ਕੌਣ ਵਸਾਈ ਕਿਆ ਮੰਦਰ ਮੈਂ ਕੌਣ ਵਸਾਈ ਤੰਗ ਕਾ ਅੰਤ ਨਾ ਕੋ ਪਾਈ ਕਹਿੰਦੇ ਨਾ ਇਹ ਗ੍ਰਹੀ ਨਾ ਉਦਾਸੀ ਕਹਿੰਦੇ ਮੇਰਾ ਰੀਅਲ ਸੈਲਫ ਨਾ ਗ੍ਰਸਤੀ ਹੈ ਨਾ ਉਦਾਸੀ ਹੈ ਨਾ ਇਹ ਗ੍ਰਹੀ ਨਾ ਉਦਾਸੀ ਨਾ ਇਹ ਰਾਜ ਨਾ ਭੀਖ ਮੰਗਾਸੀ ਨਾ ਇਹ ਰਾਜਾ ਹੈ ਤੇ ਨਾ ਇਹ ਭਿੱਖ ਮੰਗਾ ਬੈਗਰ ਹੈ ਨਾ ਇਸ ਪਿੰਡ ਨਾ ਰਖ ਤੂੰ ਰਾਤੀ ਕਹਿੰਦੇ ਇਹਨੂੰ ਕਿਵੇਂ ਕਹਿ ਸਕਦੇ ਹੋ ਕਿ ਆਈ ਐਮ ਹਿਊਮਨ ਫਾਰਮ ਆਈ ਐਮ ਹਿਊਮਨ ਬੀਂਗ ਸਮ ਪੀਪਲ ਸੇ ਦੈਟ If we ask, what are you? They will say, I am a human being. But look at the Gurbani's statement. Oh, kende, na is pind, na is da ko shreer hai. Neither it has a body, nor it has blood. Na is da ko pind hai, shreer hai, na is de andre ko blood hai. Na is pind na raktu rati, na e brahman na e khati. Na e brahman na e khatri hai. Isdi koi zaat nahi hai. ਅਸੀਂ ਆਪਣੇ ਆਪ ਤੇ ਲੇਬਲਸ ਲਗਾਏ ਹਨ ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਹਾਂ ਕਿ ਮੈਂ ਆ ਹਾਂ ਮੈਂ ਆ ਹਾਂ ਮੈਂ ਆ ਹਾਂ ਦੈਟ ਇਜ਼ ਆਲ ਫਾਲਸ ਦੈਟ ਇਜ਼ ਆਲ ਅਨਟਰੂ ਇਲੂਜਨ ਪਰ ਉਹ ਕਹਿੰਦੇ ਹਨ ਇਹਦੀ ਕੋਈ ਵੀ ਜ਼ਾਤ ਨਹੀਂ ਹੈ ਕਿਉਂਕਿ ਉਹ ਇੱਕ ਹੀ ਹੈ ਸਭਨਾ ਦੇ ਵਿੱਚ

ਕਹਿੰਦੇ ਜਦੋਂ ਕੋਈ ਬੰਦਾ ਮਰ ਜਾਂਦਾ ਨਾ ਤਾਂ ਉਹ ਸੋਚਦੇ ਹਨ ਕਿ ਇਹ ਮਰ ਗਿਆ। ਕਹਿੰਦੇ ਉਹਨਾਂ ਨੂੰ ਨਹੀਂ ਪਤਾ ਕਿ ਜੋ ਚੀਜ਼ ਪਹਿਲਾਂ ਜ਼ਿੰਦਾ ਸੀ ਉਹ ਹੁਣ ਵੀ ਉਤਨਾ ਹੀ ਜ਼ਿੰਦਾ ਹੈ, ਸਿਰਫ ਜਿਹੜਾ ਮਕਾਨ ਸੀ ਉਹ ਟਹਿ ਗਿਆ, ਪਰ ਮਕਾਨ ਦੇ ਵਿੱਚ ਰਹਿਣ ਵਾਲਾ ਹੋਰ ਮਕਾਨ ਚਲੇ ਜਾਏਗਾ, ਜੇ ਹੋਰ ਮਕਾਨ ਚਲੇ ਜਾਏਗਾ, ਮਕਾਨ ਬਦਲਿਆ ਜਾਏਗਾ, ਲੇਕਿਨ ਮਕਾਨ ਜੋ ਜ਼ਿੰਦਾ ਸੀ। ਕਹਿੰਦੇ ਰੋ ਕਿਉਂ ਰਹੇ ਹੋ, ਰੋ ਕਿਉਂ ਰਹੇ ਹੋ, ਉਹ ਤੇ ਹੁਣ ਵੀ ਜ਼ਿੰਦਾ ਹੈ ਉਤਨਾ ਹੀ, ਕਿਸੇ ਹੋਰ ਮਕਾਨ ਚ ਹੋਏਗਾ ਨਾ। ਇਹ ਜੀਵੇ ਨਾ ਮਰਤਾ ਦੇਖ, ਇਸ ਮਰਤੇ ਕੋ ਜੇ ਕੋਈ ਰੋਵੈ, ਜੋ ਰੋਵੈ ਆਪਣੀ ਪਤ ਖੋਵੈ। ਕਹਿੰਦੇ ਉਹ ਆਪਣੀ ਪਤ ਖੋਦਾ, ਉਹ ਰੋਈ ਜਾ ਰਿਹਾ ਕਿ ਉਹ ਮਰ ਗਿਆ, ਪਰ ਉਹ ਜ਼ਿੰਦਾ, ਉਹ ਤੇ ਉਸੇ ਦੀ ਤਾਂ ਹਾਸੋ ਹੀ ਨਹੀਂ ਹੋਣੀ ਹੈ। ਜੋ ਰੋਵੈ ਸੋਈ ਪਤ ਖੋਵੈ। ਅਖੀਰ ਚ ਕਬੀਰ ਸਾਹਿਬ ਕਹਿੰਦੇ ਗੁਰ ਪ੍ਰਸਾਦ ਮੈਂ ਡਗਰੋ ਪਾਇਆ। ਫਿਰ ਗੁਰੂ ਦੀ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਰਾਜ ਇਹ ਰਸਤਾ ਮੈਨੂੰ ਪ੍ਰਾਪਤ ਹੋਇਆ, ਕਿ ਗੁਰੂ ਨੂੰ ਪਤਾ ਹੈ ਮੈਂ ਕੀ ਹਾਂ, ਔਰ ਗੁਰੂ ਹੀ ਇਹ ਸੀਕਰੇਟ ਰਿਵੀਲ ਕਰ ਸਕਦਾ ਹੈ, ਔਰ ਗੁਰੂ ਹੀ ਇਸ ਸੀਕਰੇਟ ਨੂੰ ਰਿਵੀਲ ਕਰਨ ਦੇ ਦਰਮਿਆਨ ਜਿਹੜੇ ਜਿਹੜੇ ਓਬਸਟੈਕਲਸ ਹਨ, ਜਿਹੜੀਆਂ ਮੁਸ਼ਕਲਾਤਾਂ ਹਨ, ਉਹਨਾਂ ਨੂੰ ਟੈਕਲ ਕਰ ਸਕਦਾ ਹੈ। ਕਹਿੰਦੇ ਹਨ ਗੁਰ ਪ੍ਰਸਾਦ ਮੈਂ ਡਗਰੋ ਪਾਇਆ, ਗੁਰੂ ਦੀ ਕਿਰਪਾ ਦੇ ਨਾਲ। ਕਹਿੰਦੇ ਇਹ ਆਪਣਾ ਰੀਅਲ ਸੈਲਫ ਰਿਅਲਾਈਜ਼ ਕਰਨ ਤੋਂ ਬਾਅਦ ਕੀ ਹੋ ਗਿਆ, ਜਨਮ ਮਰਨ ਦੋ ਮਿਟਵਾਏ, ਜਨਮ ਮਰਨ ਮੇਰੇ ਦੋਨੇ ਖਤਮ ਹੋ ਗਏ, ਕਿਉਂਕਿ ਰੀਅਲ ਸੈਲਫ ਨਾ ਜੰਮਦਾ ਹੈ ਨਾ ਮਰਦਾ ਹੈ। ਜਿਤਨੀ ਦੇਰ ਤੱਕ ਮੈਂ ਆਪਣੇ ਆਪ ਨੂੰ ਸਰੀਰ ਸਮਝਦਾ ਹਾਂ, ਸਰੀਰ ਦੀਆਂ ਇੱਛਾਵਾਂ ਹਨ, ਵਾਸ਼ਨਾਵਾਂ ਹਨ, ਤ੍ਰਿਸ਼ਨਾਵਾਂ ਹਨ, ਮੋਹ ਮਮਤਾ ਹੈ, ਉਤਨੀ ਦੇਰ ਤੱਕ ਮੈਂ ਆਉਂਦਾ ਹਾਂ ਔਰ ਜਾਂਦਾ ਹਾਂ। ਜਦੋਂ ਰੀਅਲ ਸੈਲਫ ਅਸਲ ਆਪਾ ਚੀਨਿਆ ਗਿਆ, ਅਸਲ ਆਪਾ ਪਹਿਚਾਨਿਆ ਗਿਆ, ਕਹਿੰਦੇ ਜਨਮ ਮਰਨ ਦੋ ਮਿਟਵਾਇਆ, ਫੌਰਨ ਕਹਿੰਦੇ ਮੇਰਾ ਜਨਮ ਮਰਨ ਖਤਮ ਹੋ ਗਿਆ। ਤੋ ਅਖੀਰ ਚ ਆਖਦੇ ਹਨ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਉਸ ਪ੍ਰਭੂ ਦੀ ਹੀ ਅੰਸ਼ ਹੈ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਨਿਕਾਲਿਆ ਹੋਇਆ ਇੱਕ ਪਾਣੀ ਦਾ ਡ੍ਰੌਪ ਸਮੁੰਦਰ ਦਾ ਹੀ ਹਿੱਸਾ ਹੈ, ਇਸੇ ਤਰ੍ਹਾਂ ਇਹ ਸਾਡੇ ਸਰੀਰਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸੁਪਰ ਕਾਨਸ਼ੀਅਸਨੈਸ ਦਾ ਇੱਕ ਡ੍ਰੌਪ ਹੈ, ਲੇਕਿਨ ਜਿਸ ਨੂੰ ਇਸ ਸਰੀਰ ਦੇ ਵਿੱਚ ਆਉਣ ਕਰਕੇ ਇੱਕ ਵਹਿਮ ਹੋ ਗਿਆ ਕਿ ਮੈਂ ਆਹ ਹਾਂ। ਜਦੋਂ ਇਸ ਵਹਿਮ ਨੂੰ ਤੋੜ ਦਿੱਤਾ ਜਾਏਗਾ, ਉਦੋਂ ਇਹ ਜੋ ਹੈ ਜਿਸ ਦਾ ਹੈ ਉਹੀ ਬਣ ਜਾਏਗਾ, ਅਤੇ ਉਸੇ ਦੀਆਂ ਤਮਾਮ ਕੁਆਲਿਟੀਜ਼ ਜੋ ਹਨ ਉਹ ਇਸ ਦੇ ਵਿੱਚ ਆ ਕੇ ਮੌਜੂਦ ਹੋ ਜਾਣਗੀਆਂ। ਅੱਜ ਦੇ ਕੀਰਤਨ ਦੇ ਵਿੱਚ ਆਪ ਜੀ ਦੀ ਸੇਵਾ 'ਚ ਇਹ ਅਰਜ਼ ਕੀਤੀ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਉਣਾ ਸੀ, ਅਤੇ ਜਿਸ ਲੜੀ 'ਚ ਕੀਰਤਨ ਚੱਲ ਰਿਹਾ ਸੀ ਉਸੇ ਲੜੀ 'ਚ ਹੀ ਇਸ ਨੂੰ ਮੈਂ ਪੇਸ਼ ਕਰਨਾ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਸੈਲਫ ਰੀਅਲ ਸੈਲਫ ਡਿਸਕਵਰ ਕਰਨ ਤੋਂ ਬਾਅਦ ਆਪਣੀ ਬਾਣੀ ਆਪ ਉਚਾਰੀ ਹੈ। ਉਸ ਬਾਣੀ ਦੇ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਜੋ ਆਪਣਾ ਰੀਅਲ ਸੈਲਫ ਡਿਸਕਵਰ ਕਰ ਲੈਂਦਾ ਹੈ, ਨਾ ਉਹ ਮਰ ਸਕਦਾ ਹੈ, ਨਾ ਉਸਨੂੰ ਪੇਨ ਦਿੱਤੀ ਜਾ ਸਕਦੀ ਹੈ, ਨਾ ਉਸਨੂੰ ਖਤਮ ਕੀਤਾ ਜਾ ਸਕਦਾ ਹੈ, ਨਾ ਉਸਦੀ ਕੋਈ ਜ਼ਾਤ ਹੈ, ਨਾ ਉਹ ਆਉਣ ਜਾਣ ਵਾਲੀ ਚੀਜ਼ ਹੈ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਅਕੰਪਲਿਸ਼ਮੈਂਟ ਨੂੰ ਕਹਿ ਰਹੇ ਹਨ ਕਿ ਮੈਂ ਧੰਨ ਭਾਗੀ ਹਾਂ ਕਿ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਮੈਨੂੰ ਮੇਰਾ ਭਰਮ ਦੂਰ ਕਰ ਦਿੱਤਾ ਹੈ ਔਰ ਮੈਨੂੰ ਦੱਸ ਦਿੱਤਾ ਹੈ ਕਿ ਮੈਂ ਕੀ ਹਾਂ। ਔਰ ਗੁਰਬਾਣੀ ਦਾ ਮੁੱਖ ਆਸ਼ਾ ਟਾਰਗੇਟ ਸਿਰਫ ਇਹੀ ਹੈ ਕਿ ਅਸਾਂ ਵੀ ਆਪਣੀ ਲਾਈਫ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ, ਇਹ ਜਾਣਨਾ ਹੈ ਕਿ ਅਸੀਂ ਕੌਣ। ਅੱਜ ਆਪ ਜੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹੋ, ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਸੁਨੇਹਾ ਲੈ ਕੇ ਜਾਓ। ਗੁਰੂ ਅਰਜਨ ਦੇਵ ਜੀ ਸਾਨੂੰ ਸਾਰਿਆਂ ਨੂੰ ਇੱਕ ਸਾਡੇ ਅੰਦਰ ਕੁਐਸਚਨ ਰੇਜ਼ ਕਰ ਰਹੇ ਹਨ, ਕੁਐਸਚਨ ਉਠਾ ਰਹੇ ਹਨ। ਉਹ ਕੁਐਸਚਨ ਇਹ ਹੈ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ। ਕਿ ਇਨਸਾਨ ਸੁਣ, ਤੂੰ ਕੌਣ ਹੈ, ਤੈਨੂੰ ਪਤਾ ਹੈ ਕਿੱਥੋਂ ਆਇਆ ਹੈ, ਤੈਨੂੰ ਪਤਾ ਹੈ, ਤੈਨੂੰ ਕੁਛ ਨਹੀਂ ਪਤਾ। ਇਸ ਕੁਐਸਚਨ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਅੰਦਰ, ਦਿਨ ਰਾਤ ਇਸ ਉੱਤੇ ਮੈਡੀਟੇਟ ਕਰਨਾ ਚਾਹੀਦਾ ਹੈ, ਦਿਨ ਦੇ ਵਿੱਚ ਕਿਤਨੀ ਦਫਾ ਇਸ ਥਾਟ ਨੂੰ ਲਿਆਉਣਾ ਚਾਹੀਦਾ ਹੈ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ। ਜੋ ਇਹ ਸਵਾਲ ਰੇਜ਼ ਕਰਦਾ ਜਾਏਗਾ, ਕਰਦਾ ਜਾਏਗਾ, ਕਰਦਾ ਜਾਏਗਾ, ਪਹਿਲਾਂ ਤਾਂ ਸਵਾਲ ਪ੍ਰਪੱਖ ਹੋਣਾ ਚਾਹੀਦਾ ਹੈ। ਜਦ ਸਵਾਲ ਪ੍ਰਪੱਖ ਹੋ ਜਾਏਗਾ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਉਦੋਂ ਬਹੁਤ ਤਕਲੀਫ ਹੋਏਗੀ, ਬਹੁਤ ਤਕਲੀਫ ਹੋਏਗੀ। ਮੈਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ, ਤੇ ਬਾਕੀ ਤੇ ਸਾਰੇ ਦਾ ਸਾਰਾ ਕੁਛ ਵਿਅਰਥ ਹੋ ਜਾਂਦਾ ਹੈ ਨਾ, ਅਰਥਹੀਨ ਹੋ ਜਾਂਦਾ ਹੈ ਜੇ ਇਹ ਨਾ ਪਤਾ ਹੋਵੇ ਕਿ ਮੈਂ ਕੌਣ ਹਾਂ। ਜੇ ਇਹ ਨਹੀਂ ਮੈਨੂੰ ਪਤਾ ਕਿ ਮੈਂ ਕੌਣ ਹਾਂ, ਤੇ ਫਿਰ ਜਿਹੜੇ ਮੇਰੇ ਨਾਲ ਦੇ ਆਲੇ ਦੁਆਲੇ ਦੇ ਹਨ ਉਹਨਾਂ ਦਾ ਮੈਨੂੰ ਕੀ ਪਤਾ ਲੱਗ ਸਕਦਾ ਹੈ ਕਿ ਇਹ ਕੌਣ ਹਨ। ਫਿਰ ਉੱਥੇ ਮੈਂ ਕਿਵੇਂ ਕਹਿ ਸਕਦਾ ਕਿ ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਜਦ ਮੈਨੂੰ

ਹੀ ਨਹੀਂ ਪਤਾ ਕਿ ਮੈਂ ਕੌਣ ਹਾਂ। ਇਸ ਸਵਾਲ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਕਿ ਇੱਕ ਦਿਨ ਤਕਲੀਫ ਬਣ ਜਾਏ, ਔਰ ਉਸ ਦਾ ਹੱਲ ਲੱਭਣ ਦੇ ਵਾਸਤੇ ਫਿਰ ਇਨਸਾਨ ਉਸ ਨੂੰ ਢੂੰਡਦਾ ਹੈ ਜਿਸ ਨੂੰ ਸਵਾਲ ਦਾ ਪਤਾ ਹੈ, ਜਵਾਬ ਪਤਾ ਹੈ। ਜਵਾਬ ਉਸੇ ਨੂੰ ਹੀ ਪਤਾ ਹੈ ਜਿਸਨੇ ਸਾਨੂੰ ਬਣਾਇਆ। ਉਹੀ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਰੂਪ ਦੇ ਵਿੱਚ ਆ ਕੇ ਸਾਰੇ ਦਾ ਸਾਰਾ ਕਾਰਜ ਫਿਰ ਉਹ ਆਪ ਕਰਦਾ ਹੈ। ਤੋ ਇਸ ਤੋਂ ਇੱਕ ਸਿੱਟਾ ਇਹ ਨਿਕਲਦਾ ਹੈ ਕਿ ਅਗਰ ਅਸੀਂ ਆਪਣੇ ਸੈਲਫ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਧਾਰਨ ਦੀ ਜ਼ਰੂਰਤ ਹੈ, ਗੁਰੂ ਵਾਲੇ ਹੋਣ ਦੀ ਜ਼ਰੂਰਤ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਪੁੱਛੀਏ ਕਿ ਕਿਸ ਕੀ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਜਗਿਆਸਾ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਗੁਰੂ ਧਾਰਨ ਕੀਤਾ ਹੈ, ਆਪਣੇ ਆਪ ਨੂੰ ਸਰੈਂਡਰ ਕੀਤਾ ਹੈ, ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਹੈਂਡ ਓਵਰ ਕੀਤਾ ਹੈ ਕਿ ਆਹ ਮੈਂ ਹਾਂ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਆਪ ਜੀ ਦੀ ਇੱਛਾ ਹੈ ਮੈਨੂੰ ਜ਼ਿੰਦਾ ਰੱਖੋ, ਮੈਨੂੰ ਮਾਰੋ, ਮੈਨੂੰ ਜੋ ਵੀ ਮਰਜ਼ੀ ਬਣਾ ਦਿਓ, ਜੋ ਵੀ ਮੇਰਾ ਮਰਜ਼ੀ ਕਰੋ। ਓ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ, ਮੈਂ ਆਪਣਾ ਸਾਰਾ ਕੁਛ, ਆਪਣਾ ਮਨ, ਆਪਣਾ ਤਨ, ਆਪਣਾ ਧਨ, ਆਪਣਾ ਸਭ ਕੁਛ ਅਰਪਣ ਕਰਨ ਨੂੰ ਤਿਆਰ ਹਾਂ, ਪਰ ਮੇਰੇ ਉੱਤੇ ਤਰਸ ਕਰੋ ਕਿ ਮੈਨੂੰ ਇਹ ਦੱਸੋ ਗੁਰਚਰਨ ਲਾਗ ਹਮ ਬਿਨਤਾ ਪੂਛਤ ਕਹਿ ਜੀ ਉਪਾਇਆ। ਇਹ ਜੀ ਕਿਉਂ ਉਪਾਇਆ ਹੈ, ਕਿਵੇਂ ਉਪਾਇਆ ਗਿਆ ਹੈ, ਕੌਣ ਹੈ, ਕਵਨ ਕਾਜ ਜਗ ਉਪਜੇ ਬਿਨ ਸੇ ਕਹੋ ਮੋਹੇ ਸਮਝਾਇਆ। ਇਹ ਗੁਰਦੇਵ ਮੈਨੂੰ ਸਮਝਾਓ ਇਹ ਕੌਣ ਹੈ, ਇਹ ਕਿਉਂ ਆਉਂਦਾ ਹੈ, ਕਿਉਂ ਜਾਂਦਾ ਹੈ, ਕਿਉਂ ਜੰਮਦਾ ਹੈ, ਕਿਉਂ ਮਰਦਾ ਹੈ। ਜਦੋਂ ਗੁਰੂਦੇਵ ਕਿਰਪਾ ਕਰਕੇ ਇਹ ਸਮਝਾ ਦਿੰਦੇ ਹਨ, ਉਸ ਦੇ ਢੰਗ ਹਨ, ਉਸ ਦੀਆਂ ਵਿਧੀਆਂ ਹਨ ਜਿਹਨਾਂ ਦੀ ਅਗਲੇ ਕੀਰਤਨਾਂ ਚ ਵਿਚਾਰ ਕੀਤੀ ਜਾਏਗੀ ਕਿ ਕਿਵੇਂ ਕਿਵੇਂ ਸਮਝਾਉਂਦੇ ਹਨ, ਤੇ ਉਦੋਂ ਜਾ ਕੇ ਜਦੋਂ ਸਮਝ ਆ ਜਾਂਦੀ ਹੈ ਉਦੋਂ ਆਹ ਅਵਸਥਾ ਬਣ ਜਾਂਦੀ ਹੈ ਕਿ ਨਾਨਕ ਗੁਰਖ ਹੋਏ ਭਰਮ ਪੰਗਾ ਹਮ ਹੋਏ ਮਿਲ ਹੋਏ ਇੱਕ ਰੰਗਾ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮੈਂ ਤੇ ਪਰਮਾਤਮਾ ਇੱਕ ਹੋ ਗਏ ਹਾਂ, ਦੋ ਨਹੀਂ ਰਹਿ ਗਏ। ਅਸੀਂ ਹਾਲੇ ਗੱਲ ਨਹੀਂ ਕਹਿ ਸਕਦੇ, ਦਮ ਨਾਲ ਨਹੀਂ ਕਹਿ ਸਕਦੇ, ਬਿਲਕੁਲ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਅੰਦਰ ਹੈਜੀਟੇਸ਼ਨ ਆਏਗੀ ਕਿ ਹਾਊ ਕੈਨ ਆਈ ਬੀ ਗੋਡ, ਮੈਂ ਤੇ ਇੱਕ ਛੋਟਾ ਜਿਹਾ ਹਾਂ, ਸਿਨਫੁਲ ਹਾਂ, ਕਰਮੀ ਹਾਂ। ਮਹਾਰਾਜ ਜੀ ਕਹਿੰਦੇ ਜਿਸ ਦਿਨ ਆਪਣੇ ਰੀਅਲ ਸੈਲਫ ਨੂੰ ਲੱਭ ਲਓਗੇ ਨਾ, ਕਹਿੰਦੇ ਉਹਨੂੰ ਕੋਈ ਪਾਪ ਲੱਗਦਾ ਹੀ ਨਹੀਂ ਹੈ, ਉਹ ਉੱਥੇ ਪਾਪ ਹੈ ਹੀ ਨਹੀਂ, ਪਾਪ ਉਨਕਾ ਉਸ ਲੇਪ ਨਾ ਲੱਗ ਗਏ, ਇਹ ਉੱਪਰ ਉੱਪਰ ਉੱਪਰ ਉੱਪਰ ਦੀਆਂ ਤਹਾਂ ਹਨ। ਲੇਕਿਨ ਜੋ ਅਸਲੀ ਤੁਸੀਂ ਹੋ ਉੱਥੇ ਪਾਪ ਲੱਗਦਾ ਹੀ ਨਹੀਂ ਹੈ, ਉਹ ਪਾਪੀ ਹੋ ਹੀ ਨਹੀਂ ਸਕਦਾ, ਉਹ ਪਰਮਾਤਮਾ ਹੈ, ਉਸਨੂੰ ਪਾਪ ਕਿਵੇਂ ਲੱਗ ਸਕਦਾ ਹੈ। ਇਸ ਕਰਕੇ ਕਹਿੰਦੇ ਹਨ ਬ੍ਰਹਮ ਗਿਆਨੀ ਨਾ ਪੁੰਨ ਲੱਗਦਾ ਨਾ ਪਾਪ ਲੱਗਦਾ, ਉਹ ਦੋਨਾਂ ਚੋਂ ਮੁਕਤ ਹੁੰਦਾ। ਸੋ ਕੀਰਤਨ ਦਾ ਸਮਾਂ ਸਮਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਗੁਰਪੁਰ ਮਨਾਉਣ ਦੇ ਵਿੱਚ ਅਸੀਂ ਇਹ ਸਬਕ ਲੈਣਾ ਹੈ ਕਿ ਉਹ ਇਹ ਸ਼ਹਾਦਤ ਤਾਂ ਕਰ ਸਕੇ, ਇਤਨੇ ਤਸੀਹੇ ਤਾਂ ਸਹਾਰ ਸਕੇ, ਕਿਉਂਕਿ ਉਹ ਇਸ ਬੁਲੰਦ ਅਵਸਥਾ ਦੇ ਮਾਲਕ ਸਨ ਕਿ ਉਹ ਆਪਣੇ ਆਪੇ ਨੂੰ ਜਾਣਦੇ ਸਨ ਕਿ ਇਹ ਵਿਚਾਰੇ ਮੇਰੇ ਆਪੇ ਨੂੰ ਕੀ ਕਰ ਸਕਦੇ ਹਨ, ਕੁਛ ਵੀ ਨਹੀਂ ਕਰ ਸਕਦੇ। ਪਰਮ ਦੇ ਵਿੱਚ ਉਹ ਲੋਕ ਸਨ, ਮਹਾਰਾਜ ਜੀ ਨਹੀਂ ਸਨ, ਤਕਲੀਫ 'ਚ ਉਹ ਸਨ, ਮਹਾਰਾਜ ਜੀ ਨਹੀਂ ਸਨ। ਗੁਰਮਤਿ ਦੀ ਇਹ ਸਾਇੰਸ ਹੈ ਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਫਰੀ, ਪੂਰਨ ਤੌਰ ਤੇ ਸੁਖੀ, ਪੂਰਨ ਤੌਰ ਤੇ ਆਨੰਦ, ਪੂਰਨ ਤੌਰ ਤੇ ਜੋ ਅਨੁਭਵ ਕਰਨਾ ਹੈ ਉਹ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਅੰਦਰ ਇਹ ਇੱਛਾ ਪੈਦਾ ਹੋਵੇ ਕਿ ਗੁਰੂ ਦੇ ਸਿੱਖ ਅਸੀਂ ਇਸ ਕਰਕੇ ਹਾਂ ਕਿਉਂਕਿ ਅਸੀਂ ਆਪਣੇ ਆਪੇ ਨੂੰ ਲੱਭਣਾ ਹੈ। ਸੋ ਗ੍ਰਹੀ ਸੋਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ, ਉਹੀ ਗ੍ਰਿਸਤੀ ਗ੍ਰਿਸਤੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਘਰਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਵਕਤ ਜ਼ਾਇਆ ਕਰ ਰਹੇ ਹੋ। ਉਹੀ ਉਦਾਸੀ ਉਦਾਸੀ ਹੈ ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਨਹੀਂ ਤੇ ਡੇਰੇ ਡੂਰੇ ਤੇ ਬਥੇਰੇ ਲੋਕ ਬਣਾਏ ਜਾਂਦੇ ਹਨ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਆਪਣੇ ਆਪ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਮੁੱਖ ਫਰਜ਼ ਹੈ, ਇਹੀ ਸਾਡੀ ਜ਼ਿੰਦਗੀ ਦਾ ਮਿਸ਼ਨ ਹੈ। ਅਗਰ ਅਸੀਂ ਆਪਣੇ ਆਪੇ ਨੂੰ ਪਹਿਚਾਣੇ ਤੋਂ ਬਿਨਾਂ ਇਸ ਜੀਵਨ ਚੋਂ ਚਲੇ ਜਾਵਾਂਗੇ ਤਾਂ ਫਿਰ ਅਸੀਂ ਫਿਰ ਅਗੇਨ ਘੁੰਮਣ ਘੇਰੀਆਂ ਦੇ ਵਿੱਚ ਪੈ ਰਵਾਂਗੇ। ਇਹ ਲਾਈਫ, ਇਹ ਫੋਰਮ, ਇਹ ਅਪਰਚੁਨਿਟੀ ਹੈ ਜਿਸ ਦੇ ਵਿੱਚ ਅਸੀਂ ਆਪਣੀ ਰਿਐਲਿਟੀ ਨੂੰ ਜਾਣ ਸਕਦੇ ਹਾਂ, ਸੱਚ ਨੂੰ ਜਾਣ ਸਕਦੇ ਹਾਂ। ਆਓ ਇੱਕ ਦਫ਼ਾ ਇਸ ਨੂੰ ਗਾਓ, ਉਪਰੰਤ ਸਮਾਪਤ ਹੈ।

ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਦਾ ਪਵਿੱਤਰ ਫੁਰਮਾਨ ਇਨਸਾਨ ਨੂੰ ਮੌਤ ਦੇ ਡਰ ਚੋਂ ਬਾਹਰ ਕੱਢਣ ਵਾਲਾ, ਕਾਲ ਰਹਿਤ ਕਰਨ ਵਾਲਾ ਇੱਕ ਉਪਦੇਸ਼ ਹੈ। ਸਰਬ ਸੰਸਾਰ ਮੌਤ ਪਾਸੋਂ ਡਰ ਰਿਹਾ, ਅੰਦਰ ਇਨਸਾਨ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਨਾ, ਤੇ ਉਸ ਨੂੰ ਇਹ ਦੱਸ ਦਿੱਤਾ ਜਾਵੇ ਵੀ ਤੇਰੀ ਮੌਤ ਹੋਣ ਵਾਲੀ ਏ, ਉਹ ਭੈਭੀਤ ਹੋ ਜਾਂਦਾ, ਡਰ ਜਾਂਦਾ। ਮੇਰੀ ਮੌਤ ਹੋਣ ਵਾਲੀ, ਭੈਭੀਤ ਹੋ ਜਾਂਦਾ, ਉਹ ਵੀ ਮਰਨਾ ਨਹੀਂ ਚਾਹੁੰਦਾ। ਹਾਲਾਂਕਿ ਸੁਖ ਆਰਾਮ ਜ਼ਿੰਦਗੀ ਦੇ ਐਸ਼ ਸਭ ਕੁਝ ਇਸਨੇ ਕਰ ਵੇਖੇ ਨੇ, ਅੰਤਲਾ ਪੜਾਅ ਆ ਚੁੱਕਾ, ਪਰ ਅਜੇ ਵੀ ਇਸ ਨੂੰ ਪ੍ਰਵਾਨ ਨਹੀਂ ਹੈ ਵੀ ਮੈਂ ਸੰਸਾਰ ਵਿੱਚੋਂ ਚਲਾ ਜਾਵਾਂ, ਮੌਤ ਮੈਨੂੰ ਆ ਜਾਵੇ। ਨਹੀਂ, ਕੋਈ ਵੀ ਵਿਅਕਤੀ ਇਵਨ ਗੁਰੂ ਮਹਾਰਾਜ ਦੀ ਹਜ਼ੂਰੀ ਚ ਰਹਿਣ ਵਾਲੇ, ਸਤਿਗੁਰ ਦੀ ਗੋਦ ਵਿਚ ਪਲਣ ਵਾਲੇ, ਸਿੱਖ ਇਤਿਹਾਸ ਦੀਆਂ ਮਜ਼ਬੂਤ ਦਲੀਲਾਂ ਨੇ ਲਿਖਿਆ ਵੀ ਪੈਂਦੇ ਖਾਨ ਨੂੰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀ ਪਾਲਿਆ, ਬੜੀ ਪਾਲਣਾ ਪੋਸਣਾ ਕੀਤੀ, ਪੁੱਤਰਾਂ ਤੋਂ ਵੱਧ ਕੇ ਪਾਲਣਾ ਪੋਸਣਾ ਕੀਤੀ। ਸੱਤ ਸੱਤ ਮੱਝਾਂ ਦਾ ਦੁੱਧ ਕੱਲੇ ਨੂੰ ਚੁੰਘਾ ਦਿਆ ਕਰਨਾ, ਦੁੱਧ ਪਿਆ ਪਿਆ ਕੇ ਤੇ ਫਿਰ ਦਾਓ ਪੇਚ ਦੱਸਣੇ, ਕੁਸਤੀਆਂ ਦੱਸਣੀਆਂ, ਲੜਨਾ ਦੱਸਣਾ, ਬ੍ਰਹਮ ਵਿਦਿਆ ਦੇ ਅੰਦਰ ਪ੍ਰਵਾਨ ਕਰਨਾ, ਹਰੇਕ ਵਿਦਿਆ ਦੇ ਕੇ ਨਿਪੁੰਨ ਕਰ ਦਿੱਤਾ ਪੈਂਦੇ ਖਾਨ, ਕਿਸੇ ਵਿਦਿਆ ਤੋਂ ਵਾਂਝਾ ਨਾ ਰਹਿਣ ਦਿੱਤਾ। ਪੁੱਤਰਾਂ ਨਾਲੋਂ ਵੱਧ ਕੇ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਦਿੱਤਾ। ਬੜਾ ਸਰੀਰ ਬਲੀ ਹੈ। ਕਰਤਾਰਪੁਰ ਦੀ ਯੁੱਧ ਦੇ ਅੰਦਰ ਲਿਖਿਆ ਹੈ ਬਈ ਜਿਸ ਘੋੜੇ ਦੇ ਥੱਲੇ ਵੜ ਜਾਂਦਾ ਉਸ ਘੋੜੇ ਨੂੰ ਦੋਹਾਂ ਬਾਹਾਂ ਨਾਲ ਚੁੱਕ ਕੇ ਸਵਾਰ ਸਮੇਤ ਚੁੱਕ ਕੇ ਥੱਲੇ ਮਾਰਦਾ ਸੀ, ਤੇ ਜਿਹੜਾ ਘੋੜਾ ਇੱਕ ਵਾਰੀ ਇਸ ਦੇ ਹੱਥ ਚੋਂ ਪਛਾੜਿਆ ਹੋਇਆ ਥੱਲੇ ਗਿਰ ਜਾਂਦਾ, ਉਹਦੀ ਗਰਦਨ ਟੁੱਟ ਜਾਂਦੀ, ਮੁੜ ਕੇ ਜੀਵਤ ਨਾ ਰਹਿ ਪਾਉਂਦਾ, ਤੇ ਸਵਾਰ ਵੀ ਉਸ ਦੀ ਵੀ ਗਲੇ ਦੀ ਘੰਡੀ ਜਿਹੜੀ ਹੈ ਟੁੱਟ ਜਾਂਦੀ। ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆ ਕੇ ਬਿਨੈ ਕਰਨ ਲੱਗਾ, ਮਹਾਰਾਜ ਆਪਨੇ ਮੇਰੀ ਪਰਵਰਿਸ਼ ਕੀਤੀ ਹੈ, ਮੇਰੀ ਪਾਲਣਾ ਪੋਸਣਾ ਕੀਤੀ ਹੈ, ਆਪ ਜੀ ਨੂੰ ਪਤਾ ਤੇ ਮੈਨੂੰ ਪਤਾ ਵੀ ਜਿੰਨੀ ਖੁਰਾਕ ਆਪ ਜੀ ਨੇ ਮੈਨੂੰ ਖਵਾਈ ਹੈ ਨਾ, ਸ਼ਾਇਦ ਮਾਂ ਪਿਓ ਕਿਸੇ ਪੁੱਤਰ ਨੂੰ ਮੁਸ਼ਕਲ ਨਾਲ ਹੀ ਖਵਾਉਂਦਾ ਹੋ, ਤੇ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰੱਬ ਦੀ ਬਾਣੀ ਦੇ ਨਾਲ ਜੁੜੋ, ਖੁਦਾ ਦੇ ਨਾਲ ਜੁੜੋ, ਖੁਦਾ ਪ੍ਰਸਤੀ ਹੋਵੋ, ਰੱਬ ਨੂੰ ਮੰਨੋ। ਮਹਾਰਾਜ ਮੇਰਾ ਚਿੱਤ ਜਿਹੜਾ ਹੈ ਰੱਬ ਦੇ ਅੰਦਰ ਨਹੀਂ ਜੁੜਦਾ, ਰੱਬੁਲ ਰਹਿਮਾਨ ਰਹੀਮ ਅੰਦਰ ਨਹੀਂ ਜੁੜਦਾ, ਕਹਿਣਾ ਤੇ ਮਨ ਜਿਹੜਾ ਹੈ ਇਕਾਗਰ ਨਹੀਂ ਹੁੰਦਾ। ਤੇ ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਂ ਤੂੰ ਬਣਿਆ ਕੀ ਫਿਰਨਾ, ਬੜਾ ਬੜੀ ਬਣਿਆ ਫਿਰਨਾ, ਆਪਣੇ ਆਪ ਨੂੰ ਬੜਾ ਯੋਧਾ ਬਣਿਆ ਫਿਰਨਾ, ਤੇਰੀ ਤੇ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਫਿਰ ਵੇਖਾਂਗੇ ਵੀ ਤੇਰਾ ਰੱਬ ਵਿੱਚ ਚਿੱਤ ਜੁੜਦਾ ਜਾਂ ਨਹੀਂ ਜੁੜਦਾ। ਮੌਤ ਦਾ ਨਾਮ ਸੁਣ ਕੇ ਭੈਭੀਤ ਹੋ ਗਿਆ, ਮਹਾਰਾਜ ਮੇਰੀ 7 ਦਿਨ ਚ ਮੌਤ ਹੋ ਜਾਣੀ। ਹਾਂ ਪੈਂਦੇ ਖਾਂ ਮੈਨੂੰ ਵੀ ਅਫਸੋਸ ਹੈ ਵੀ ਮੈਂ ਤੈਨੂੰ ਪੁੱਤਰਾਂ ਤਰ੍ਹਾਂ ਪਾਲਿਆ, ਪਰ ਤੇਰਾ ਮੈਂ ਚੇਨ ਪੜ ਗਿਆ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਬਸ ਭੈਭੀਤ ਹੋ ਗਿਆ, ਘਰ ਚਲਾ ਗਿਆ, ਮੌਤ ਦਾ ਡਰ ਖਾਈ ਜਾ ਰਿਹਾ, ਦਿਨ ਰਾਤ ਚਿੰਤਾ ਲੱਗ ਗਈ। ਇੱਕ ਦਿਨ ਗਿਆ, ਖਾਣਾ ਪਾਣੀ ਛੱਡ ਦਿੱਤਾ ਵੀ ਮੇਰਾ ਇਹ ਸਰੀਰ ਕਿਸ ਕੰਮ ਆਇਆ, ਜੇ ਹੁਣੇ ਮੌਤ ਹੋ ਗਈ ਮੈਂ ਤੇ ਆਪਣੀ ਤਮੰਨਾ ਪੂਰੀ ਨਾ ਕਰ ਸਕਿਆ, ਮੇਰੀਆਂ ਇੱਛਾਵਾਂ ਮਨ ਦੀਆਂ ਵਿੱਚੇ ਰਹਿ ਗਈਆਂ। ਇੱਕ ਦਿਨ ਗੁਜ਼ਰਿਆ, 2 ਦਿਨ ਗੁਜ਼ਰੇ, 3 ਦਿਨ ਗੁਜ਼ਰੇ, ਗੁਜ਼ਰਦੇ ਚਲੇ ਗਏ, ਚਿੰਤਾਤਰ ਹੋ ਗਿਆ, ਚਿਹਰੇ ਦਾ ਰੰਗ ਬਦਲ ਗਿਆ, ਸਰੀਰ ਖੀਨ ਹੁੰਦਾ ਜਾ ਰਿਹਾ, ਆਤਮਾ ਕਮਜ਼ੋਰ ਪੈ ਗਈ, ਜ਼ਮੀਰ ਜਿਹੜੀ ਹੈ ਮੰਨ ਨਹੀਂ ਰਹੀ ਕਿਸੇ ਚੀਜ਼ ਨੂੰ, ਨਾ ਗੁਰੂ ਕੇ ਦਰ ਜਾ ਰਿਹਾ ਹੈ, ਨਾ ਕਿਸੇ ਧੀ ਪੁੱਤਰ ਨੂੰ ਪਿਆਰ ਕਰ ਰਿਹਾ, ਨਾ ਸੱਜਣ ਮਿੱਤਰ ਨੂੰ ਕਿਸੇ ਨੂੰ ਬੁਲਾ ਰਿਹਾ, ਅਲੱਗ ਜਿਹਾ ਬਹਿ ਗਿਆ, ਇਕਲਵਾਂਝੇ ਹੋ ਕੇ ਬਹਿ ਗਿਆ ਨਾ, ਨਵੇਕਲਾ ਸੋਚੀ ਜਾ ਰਿਹਾ। ਤੇ ਲਿਖਿਆ ਇਤਿਹਾਸ ਅੰਦਰ ਵੀ ਇਤਨਾ ਬਲੀ ਜਿਹੜਾ ਹੈ 7 ਦਿਨ ਇਤਨਾ ਕਮਜ਼ੋਰ ਹੋ ਗਿਆ, 7 ਦਿਨ ਦੇ ਅੰਦਰ ਇਤਨਾ ਕਮਜ਼ੋਰ ਹੋ ਗਿਆ, 6 ਦਿਨ ਬਤੀਤੇ, 7ਵਾਂ ਦਿਨ ਹੋਇਆ,
ਤੇ ਅੱਖਾਂ ਚ ਆਂਸੂ ਜਾਣ ਲੱਗ ਗਏ ਵੀ ਅੱਜ ਮੌਤ ਹੋ ਜਾਣੀ। ਮੌਤ ਨੂੰ ਡੀਕਣ ਲੱਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤਰਕਾਲਾਂ ਪੈ ਗਈਆਂ, ਸ਼ਾਮ ਨੂੰ ਮੌਤ ਨਾ ਹੋਈ। 8 ਵੱਜ ਗਏ, 9 ਵੱਜ ਗਏ, 10 ਵੱਜ ਗਏ, ਮੌਤ ਨਾ ਹੋਈ। ਪਰ ਹੈ ਪੈ ਭੀਤ ਵੀ ਸ਼ਾਇਦ ਅੱਜ 7 ਦੀ ਰਾਤ ਨੂੰ ਮੌਤ ਹੋ ਜਾਏਗੀ, ਕਿਉਂਕਿ ਗੁਰੂ ਤੇ ਵਿਸ਼ਵਾਸ ਹੈ। ਗੁਰੂ ਨੇ ਵਾਕ ਜੇ ਕਹਿ ਦਿੱਤੇ ਗੁਰੂ ਪੂਰਾ ਹੈ ਤੇ ਜ਼ਰੂਰ 7 ਦਿਨ ਅੰਦਰ ਮੌਤ ਹੋਏਗੀ। ਡਰ ਗਿਆ, ਵਿਆਕਲ ਹੋ ਗਿਆ। 7ਵੀਂ ਰਾਤ ਵੀ ਲੰਘ ਗਈ ਤੇ 8ਵਾਂ ਦਿਨ ਜਦੋਂ ਚੜਿਆ ਨਾ, ਥੋੜੀ ਜਿਹੀ ਖੁਸ਼ੀ ਦੀ ਕਿਰਨ ਜਾਗੀ ਵੀ ਸ਼ਾਇਦ ਕੀ ਗੱਲ ਹੈ, ਕਾਰਨ ਕੀ ਹੈ। ਕਹਿੰਦੇ ਵੀ ਸੋਟੀ ਹੱਥ ਵਿਚ ਫੜ ਕੇ ਗੁਰੂ ਮਹਾਰਾਜ ਦੀ ਹਜੂਰੀ ਚ ਗਿਆ ਸਹਾਰਾ ਲੈ ਕੇ ਸੋਟੀ ਦਾ। 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ ਬਈ ਸੋਟੀ ਫੜਨੀ ਪੈ ਗਈ। ਸੋਟੀ ਦਾ ਸਹਾਰਾ ਲੈ ਕੇ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਨ ਚ ਪਹੁੰਚਿਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਸੁਣਾ, ਤੂੰ ਬਚ ਗਿਆ। ਹਾਂ ਮਹਾਰਾਜ, ਤੁਸੀਂ ਤੇ 7 ਦਿਨ ਚ ਕਿਹਾ ਸੀ ਮੌਤ ਹੋ ਜਾਣੀ ਹੈ ਤੇ 7 ਦਿਨ ਤੇ ਬਤੀਤ ਹੋ ਗਏ ਨੇ ਸੱਚੇ ਪਾਤਸ਼ਾਹ, 8ਵਾਂ ਦਿਨ ਚੜ ਗਿਆ, ਮੌਤ ਹੋਈ ਨੀ, ਪਰ ਮੌਤ ਦੇ ਡਰ ਨੇ ਮੈਨੂੰ ਪੈ ਭੀਤ ਇਤਨਾ ਕਰ ਦਿੱਤਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ 7 ਦਿਨ ਦੇ ਅੰਦਰ ਤੈਨੂੰ ਕੋਈ ਕਾਮ ਫੁਰਿਆ, ਕ੍ਰੋਧ ਫੁਰਿਆ, ਕਿਸੇ ਨਾਲ ਲੜਨ ਵਾਸਤੇ ਤੇਰਾ ਚਿੱਤ ਕੀਤਾ? ਨਾ ਮਹਾਰਾਜ। ਹੰਕਾਰ ਆਇਆ? ਨਾ ਮਹਾਰਾਜ। ਮੋਹ ਉਪਜਿਆ? ਨਾ ਮਹਾਰਾਜ। ਕੋਈ ਲੋਭ ਜਾਗਿਆ ਵੀ ਪੈਸਾ ਇਕੱਠਾ ਕਰ ਲਾ? ਨਾ ਮਹਾਰਾਜ। ਫੇਰ 7 ਦਿਨ ਦੇ ਅੰਦਰ ਅੰਦਰ ਤੈਨੂੰ ਕੁਛ ਨਾ ਫੁਰਿਆ, ਨਾ ਤੈਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਦਵੈਤ ਸਾਰੀ ਭੁੱਲ ਗਈ, ਅੰਦਰੋਂ ਨਿਕਲ ਗਈ ਨਾ। ਹਾਂ ਮਹਾਰਾਜ, ਕੀ ਯਾਦ ਰਿਹਾ? ਇੱਕ ਤੁਹਾਡਾ ਸਰੂਪ ਹੀ ਯਾਦ ਰਹਿੰਦਾ ਸੀ ਵੀ ਜਿਨ੍ਹਾਂ ਨੇ ਵਾਕ ਕਿਹਾ ਸੀ ਬਈ 7 ਦਿਨ ਚ ਮੌਤ ਹੋ ਜਾਣੀ ਹੈ, ਉਹ ਵਾਰ ਵਾਰ ਚਿਹਰਾ ਤੁਹਾਡਾ ਮੇਰੇ ਸਾਹਮਣੇ ਰਹਿੰਦਾ ਸੀ ਮਹਾਰਾਜ, ਸ਼ਾਇਦ ਇਸ ਕਰਕੇ ਬਚ ਗਿਆ। ਗਰੀਬ ਨਵਾਜ ਹੱਸੇ, ਕਹਿਣ ਲੱਗਿਆ, ਨਹੀਂ ਪੈਂਦੇ ਖਾਂ, ਤੂੰ ਗੱਲ ਨੀ ਸਮਝ ਸਕਿਆ, ਇਹ ਗੱਲ ਬੁਝਾਰਤ ਸੀ, ਇਹ ਅਸੀਂ ਪਾਈ ਸੀ ਬੁਝਾਰਤ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ ਤੇ ਹੋਣੀ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੈ, ਅਜੇ ਵੀ ਤੈਨੂੰ ਕਹਿ ਰਿਹਾ ਵੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ। ਮਹਾਰਾਜ, ਉਹ ਕਿਹੜੇ 7 ਦਿਨ ਨੇ? ਤੇ ਗਰੀਬ ਨੂੰ ਅੱਜ ਕਹਿਣ ਲੱਗੇ ਵੀ ਸੋਮਵਾਰ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, ਇਹ 7 ਹੀ ਤੇ ਦਿਨ ਨੇ, 8ਵਾਂ ਦਿਨ ਹੀ ਕੋਈ ਨੀ, ਇਹਨਾਂ 7 ਦਿਨਾਂ ਦੇ ਅੰਦਰ ਹੀ ਤੇਰੀ ਮੌਤ ਹੋਏਗੀ ਨਾ। ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, 7 ਦਿਨ ਦੇ ਅੰਦਰ ਹੀ ਤੇਰੀ ਮੌਤ ਹੋਣੀ। ਚਰਨਾਂ ਤੇ ਡਿੱਗ ਪਿਆ। ਮਹਾਰਾਜ, ਜਦੋਂ ਮੌਤ ਚੇਤੇ ਹੋਵੇ ਨਾ ਰੱਬ ਨੂੰ, ਇਨਸਾਨ ਨੂੰ ਜਦੋਂ ਮੌਤ ਚੇਤੇ ਹੋਵੇ ਉਦੋਂ ਰੱਬ ਚੇਤੇ ਹੁੰਦਾ, ਤੇ ਜਦੋਂ ਮੌਤ ਭੁੱਲ ਜਾਵੇ ਇਸ ਨੂੰ ਸੰਸਾਰ ਯਾਦ ਆ ਜਾਂਦਾ, ਸੰਸਾਰ ਦੇ ਰਾਹਾਂ ਦੇ ਵਿੱਚ ਫਿਰ ਭਟਕ ਜਾਂਦਾ, ਤੇ ਸੰਸਾਰ ਦੇ ਇਤਨੇ ਰਾਹ ਨੇ, ਕਿਸੇ ਰਾਹ ਚ ਵੜ ਜਾਏ ਨਿਕਲਣਾ ਇਸ ਵਾਸਤੇ ਅਸੰਭਵ ਹੈ ਕਿਉਂਕਿ ਗਲੀਆਂ ਬੜੀਆਂ ਛੋਟੀਆਂ ਨੇ, ਭੀੜੀਆਂ ਨੇ। ਸੰਸਾਰ ਦੀਆਂ ਗਲੀਆਂ ਜਿਹੜੀਆਂ ਨਾ, ਆਸਾ, ਮਨਸਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਗਲੀਆਂ ਬੜੀਆਂ ਭੀੜੀਆਂ ਤੇ ਹੈ ਵੀ ਭੁਲੇਕੜੀਆਂ ਜਿਹੀਆਂ ਨੇ ਵੀ ਇੱਕ ਵਾਰੀ ਇਨਸਾਨ ਵੜ ਜੇ ਵਾਪਸ ਉਸ ਗਲੀ ਚੋਂ ਨਿਕਲਣਾ ਅਸੰਭਵ ਹੈ। ਤੇ ਗਰੀਬ ਨੂੰ ਅੱਜ ਜਦੋਂ ਆਪ ਜੀ ਨੇ ਇਹ ਬਾਤ ਕਹਿ ਦਿੱਤੀ ਨਾ, ਤੇ ਮੈਂ ਗਲੀ ਚ ਵੜਿਆ ਹੀ ਨੀ ਕਿਸੇ ਚ। ਸਤਿਗੁਰੂ ਕਹਿਣ ਲੱਗੇ ਜੇ ਇਹ ਇਨਸਾਨ ਨੂੰ ਯਾਦ ਆ ਜਾਏ ਨਾ ਬਈ ਰੱਬ ਹੈ, ਮੌਤ ਹੈ, ਤੇ ਫਿਰ ਇਨਸਾਨ ਭੁੱਲ ਨਹੀਂ ਕਰ ਸਕਦਾ, ਗੁਨਾਹ ਨਹੀਂ ਕਰ ਸਕਦਾ। ਇਹੋ ਹੀ ਤੇ ਯਾਦ ਆਇਆ ਸੀ ਭਾਈ ਦਿਆਲੇ ਨੂੰ, ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਨਮੁਖ ਨੇ, ਪੂਰਾ ਗੁਰੂ ਸਨਮੁਖ ਹੈ, ਸਾਹਮਣੇ ਦੇਗ ਉਬਲ ਰਹੀ ਹੈ, ਭਾਈ ਦਿਆਲ ਦਾਸ ਨੂੰ ਇਧਰ ਬੰਨ ਕੇ ਬਿਠਾਇਆ ਹੋਇਆ, ਨਗਨ ਕੀਤਾ, ਕੱਪੜੇ ਲਾਏ ਨੇ, ਦੇਗ ਦੇ ਕੋਲ ਲਿਜਾਇਆ ਗਿਆ, ਪਾਣੀ ਉਬਾਲੇ ਖਾ ਰਿਹਾ, ਗਰਮ ਜਲ ਬੜੇ ਉਬਾਲੇ ਖਾ ਰਿਹਾ। ਦਿਆਲ ਦਾਸ ਨੂੰ ਵਿਖਾਇਆ, ਵੇਖ ਤੈਨੂੰ ਇਸ ਦੇ ਵਿਚ ਬਿਠਾ ਦਿੱਤਾ ਜਾਏਗਾ, ਹੁਣ ਤੂੰ ਚੂਸ ਕਰ ਲੈ, ਐ ਪਾਸੇ ਸੰਸਾਰ ਹੈ, ਇਸ ਪਾਸੇ ਨਿਰੰਕਾਰ ਹੈ, ਇਸ ਪਾਸੇ ਸੰਸਾਰ ਦੇ ਸੁਖ ਨੇ, ਐਸੋ ਇਸ਼ਰਤ ਆਰਾਮ ਹੈ, ਤੇ ਇਸ ਪਾਸੇ ਕੇਵਲ ਤੇਰਾ ਗੁਰੂ ਹੈ। ਇੱਕ ਪਿੰਜਰੇ ਦੇ ਵਿਚ ਕੈਦ ਕੀਤਾ ਹੋਇਆ, ਇੱਕ ਪਾਸੇ ਤੇਰਾ ਗੁਰੂ ਹੈ, ਦੂਜੇ ਪਾਸੇ ਸੰਸਾਰ ਦੀਆਂ ਜ਼ਗੀਰਾਂ, ਸੰਸਾਰ ਦੇ ਹੀਰੇ ਜਵਾਹਰਾਤ, ਸੰਸਾਰ ਦੀਆਂ ਧਨ ਦੌਲਤਾਂ, ਤੂੰ ਕਿਹੜੀ ਚੀਜ਼ ਪ੍ਰਵਾਨ ਕਰਦਾ ਚੰਨ ਕਰ ਲੈ। ਹੁਣ ਇਹ ਕਹਿਣ ਲੱਗਾ ਵੀ ਕਿਹੜੇ ਪਾਸੇ ਕਿਹੜੀ ਚੀਜ਼ ਹੈ। ਕਹਿਣ ਲੱਗੇ ਵੀ ਜੇ ਇਹ ਦੇਗ ਛੱਡ ਦੇਵੇ ਨਾ ਤੇ ਗੁਰੂ ਵੱਲ ਪਿੱਠ ਕਰ ਲਵੇ ਤੇ ਸੰਸਾਰ ਦੀਆਂ ਦੌਲਤਾਂ ਪ੍ਰਾਪਤ ਹੋ ਜਾਣਗੀਆਂ, ਸੰਸਾਰ ਦੀਆਂ ਜ਼ਗੀਰਾਂ ਤੈਨੂੰ ਦੇ ਦਿਆਂਗੇ, ਤੇ ਜੇ ਤੂੰ ਗੁਰੂ ਵੱਲ ਮੁੱਖ ਕੀਤਾ ਤੇ ਉਹ ਸਾਹਮਣੇ ਦੇਗ ਉਬਲਦੀ ਪਈ ਆ, ਉਸ ਦੇ ਵਿਚ ਬਿਠਾ ਕੇ ਤੈਨੂੰ ਉਬਾਲ ਦਿੱਤਾ ਜਾਏਗਾ, ਤੇਰੀ ਚਮੜੀ ਸਰੀਰ ਨਾਲ ਅਲੱਗ ਕਰ ਦਿੱਤੀ ਜਾਏਗੀ, ਚਰਬੀ ਅਲੱਗ ਹੋ ਜਾਏਗੀ,
ਹੱਡੀਆਂ ਅਲੱਗ ਹੋ ਜਾਣਗੀਆਂ, ਤੇਰਾ ਸਰੀਰ ਜਿਹੜਾ ਹੈ ਵਜੂਦ ਨਹੀਂ ਰਹੇਗਾ, ਪਤਾ ਨਹੀਂ ਪਹਿਚਾਣ ਨਹੀਂ ਸਕੇਗਾ ਕੋਈ। ਕਹਿਣ ਲੱਗਾ ਫਿਰ ਮੈਨੂੰ ਉਹ ਸਾਹਮਣੇ ਜਿਹੜੀ ਦੇਗ ਉਬਲ ਰਹੀ ਹੈ ਨਾ, ਉਹ ਪ੍ਰਵਾਨ ਹੈ, ਗੁਰੂ ਪ੍ਰਵਾਨ ਹੈ, ਸੰਸਾਰ ਦੀਆਂ ਦੌਲਤਾਂ ਜਿਹੜੀਆਂ ਨੇ ਧਨ, ਇਹ ਪ੍ਰਵਾਨ ਨਹੀਂ। ਕਿਉਂਕਿ ਗੁਰੂ ਨੇ ਦਰਸਾ ਦਿੱਤਾ ਬਈ ਇਨਸਾਨ ਜੋਬਨ ਧਨ ਪ੍ਰਭਤਾ ਕੈ ਮਦਮੈ ਅਹਿਨਤ ਰਹੇ ਦੀਵਾਨਾ, ਪਾਗਲ ਹੋਇਆ ਫਿਰਦਾ, ਦੀਵਾਨਗੀ ਕਰਦਾ ਫਿਰਦਾ, ਮਹਾਂਮੂਰਖ ਬਣ ਗਿਆ। ਇਸ ਕਰਕੇ ਭਾਈ ਗੁਰਮੁਖ ਪਿਆਰਿਓ ਮੈਨੂੰ ਦੇਗ ਵਿਚ ਉਬਾਲੋ। ਦੇਗ ਪ੍ਰਵਾਨ ਕਰ ਲਈ, ਉਬਲਦੇ ਪਾਣੀ ਵਿਚ ਬਹਿ ਗਿਆ, ਉਬਲ ਗਿਆ ਸਰੀਰ, ਸਰੀਰ ਦੀ ਚਮੜੀ ਅਲੱਗ ਹੋ ਗਈ, ਚਰਬੀ ਦੀਆਂ ਬੋਟੀਆਂ ਅਲੱਗ ਹੋ ਗਈਆਂ, ਹੱਡੀਆਂ ਦਾ ਪਿੰਜਰ ਅਲੱਗ ਨਿਕਲ ਆਇਆ। ਪਰ ਵਿਚ ਬੈਠਿਆ ਹੋਇਆ ਉਸ ਅਕਾਲ ਪੁਰਖ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਭਾਈ ਦਿਆਲਾ ਹੱਸਦਾ, ਗੁਰੂ ਤੇਗ ਬਹਾਦਰ ਸਾਹਿਬ ਵੱਲ ਮਹਾਰਾਜ ਵੱਲ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦੇ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਗਰੀਬ ਨਵਾਜ, ਸਹਿਣ ਸ਼ਕਤੀ ਬਖਸ਼ੀ ਹੈ, ਸਿੱਖਾਂ ਨੂੰ ਬਲ ਬਖਸ਼ਿਆ। ਇਹ ਉਬਲੇ ਹੋਏ ਸਿੱਖ ਸਿੱਖੀ ਦੀ ਆਨ ਬਚਾ ਲੈਣਗੇ, ਡੁੱਬਜੇ ਜਾਂਦੇ ਹਿੰਦ ਨੂੰ ਬਚਾ ਲੈਣਗੇ। ਇਹ ਹੈ ਗੁਰੂ ਕਾ ਵਾਕ, ਬਈ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਸ ਨੇ ਆਤਮਾ ਨੂੰ ਉਪਦੇਸ਼ ਦੇ ਦਿੱਤਾ, ਸੰਜਮ ਦਾ ਭੇਸ ਤਨ ਤੇ ਪਹਿਣ ਲਿਆ, ਤੇ ਫਿਰ ਉਸ ਦੀ ਕਾਇਆ ਹਮੇਸ਼ਾ ਕੰਚਨ ਵਰਗੀ ਰਹਿੰਦੀ ਹੈ, ਕਾਲ ਉਸ ਦੇ ਨੇੜੇ ਨਹੀਂ ਆਉਂਦਾ, ਮੌਤ ਉਸ ਨੂੰ ਸਤਾਉਂਦੀ ਨਹੀਂ। ਸਾਹਿਬ ਗਰੀਬ ਨਵਾਜ, ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤਿ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਕੱਚੜਿਆਂ ਸਿਓ ਤੋੜ, ਆ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਜਿਹੜੇ ਸਾਧੂ ਮਿੱਤਰ ਹਨ ਜਿਨ੍ਹਾਂ ਨੇ ਧੂੰਡ ਸੱਜਣ ਸੰਤ ਪੱਕਿਆਂ ਜਿਨ੍ਹਾਂ ਨੇ ਪੱਕੇ ਹੋਏ ਆਤਮਕ ਜੀਵਨ ਦੇ ਵਿੱਚ ਪ੍ਰਪੱਕ ਸਾਧੂਆਂ ਦੇ ਨਾਲ ਆਪਣੀ ਮਿੱਤਰਤਾ ਪਾਈ ਹੈ, ਕਹਿੰਦੇ ਹਨ ਇਹ ਜਿਹੜੇ ਕੱਚੇ ਹਨ ਇਹਨਾਂ ਨੇ ਤੇ ਇੱਥੇ ਹੀ ਛੱਡ ਜਾਣਾ ਹੈ। ਕਹਿੰਦੇ ਹਨ ਤੁਹਾਡੀ ਰੂਹ ਨੂੰ ਉਹ ਖੁਆਰ ਨਹੀਂ ਹੋਣ ਦਿੰਦੇ, ਤੁਹਾਡੀ ਰੂਹ ਨੂੰ ਭਟਕਣ ਨਹੀਂ ਦਿੰਦੇ। ਸਾਧੂ ਸੰਤ ਦੋਨਾਂ ਜਹਾਨਾਂ ਦੇ ਵਿੱਚ ਤੁਹਾਡੀ ਜੋ ਹੈ ਉਹ ਸੰਭਾਲ ਕਰਦੇ ਹਨ। ਇਸ ਕਰਕੇ ਸਾਧ ਸੰਗਤ ਨਾਲੋਂ ਵੱਡਾ ਹੋਰ ਕੋਈ ਢੰਗ ਹੀ ਨਹੀਂ ਹੈ ਭਗਤੀ ਦਾ। ਇਸ ਕਰਕੇ ਹੋਰ ਸਾਰੀਆਂ ਵਿਧੀਆਂ ਜਿਹੜੀਆਂ ਹਨ ਉਹ ਸਾਧ ਸੰਗਤ ਦੇ ਮੁਕਾਬਲੇ ਦੇ ਵਿੱਚ ਕੁਛ ਨਹੀਂ ਹਨ। ਪ੍ਰੇਮ ਨਾਲ ਗਾਓ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ, ਸੋਚਦੇ ਤੇ ਅਸੀਂ ਵੀ ਹੈ ਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ, ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਸ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਝ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਝ ਸਮਝ ਆਉਂਦਾ ਹੈ, ਕੁਝ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ, ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ, ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ,
लेकिन मेरे अंदर खाशा ही खाशा हैं। साधु नू कोई भी मिलता है, साधु दा एक समान प्यार हरेक नू मिलता है। मैं जदों मिलता हां हरेक नू इक्को ही तरह नहीं मिलता, किसे नू प्यार ना मिलता हां, किसे नू फर्जी तौर ते ही मिलता हां, किसे नू मिलना ही नहीं चाहता। पर साधु दा दिल इतना ओपन है और उस दे विचों निकलता ही सिर्फ प्यार है। ऐसा कॉन्ट्रास्ट देख के साधु दे पास बैठिया पवित्रता ही पवित्रता है, कोई मैला ख्याल ही नहीं आता। साधु की जिंदगी च मैं एक मर्यादा, एक लयबद्धता, एक जीवन का डिसिपलिन देखता हूं। साधु के जीवन के उठन च, बैठन च, बोलन च, चलन च, पहनन च, हर गल दे विच एक ग्रेस है। लेकिन अपने जीवन के मैं देखता हां तो जीवन बेटगा है, कोई डिसिप्लिन नहीं है, कोई ग्रेस नहीं। कहिंदे इतना वड्डा कॉन्ट्रास्ट देखिया तो मैं पाया कि मैं किथे हां, मेरी अवस्था की है और साधु की अवस्था की है। मैनू सामने एक लाइफ मॉडल नजर आया, एक मिरर नजर आया जिस दे विच मैं अपने आप नू रिफ्लेक्ट कर सकिया। तो जदों मैं साधु दे अंदर अपने आप नू रिफ्लेक्ट कीता तो कहिंदे पहली इनसाइट, फर्स्ट इनसाइट, फर्स्ट अवेयरनेस विच केम टू मी ओ ए सी मैले कपड़े कहां लौ तो हो। पहली अवेयरनेस ए आई कि मैनू अपने अंदर मैल नजर आई कि मेरा दिल, मेरा अंदर मैला है। ते इस दे विचों ए होश आई, ए जाग आई कि जद मैं खुद ही अपनी मैल देख ली है कि मेरे अपने अंदर मैल है, और जितनी देर तक वो तुहाडे सामने कॉन्ट्रास्ट नहीं आएगा अपनी मैल नहीं दिसेगी। क्योंकि पवित्रता ही साढ़े सामने आवे तो सानू अपनी मैल दिसेगी। ते महापुरुषां दी पवित्रता ही दे सामने जदों मैनू अपनी मैल दिसी ते मेरे अंदर फौरन यह सवाल पैदा होया कि मैं दूसरियां दे मैले कपड़े कदों तक धोंदा रहांगा जबकि अज मैनू अपने अंदर भी मैल नजर आ गई। ये आख रहे हैं।

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸਦੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ, ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ, ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਉਹ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਕੁ ਦੇਰ ਤੱਕ ਇਸ ਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇਅ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ

ਉਸਦੇ ਅੰਦਰ ਇੱਕ ਤਕਲੀਫ ਹੁੰਦੀ, ਇੱਕ ਦਰਦ ਹੁੰਦੀ ਹੈ ਕਿ ਮੇਰੇ ਅੰਦਰ ਤੇ ਅਵਗੁਣ ਹਨ। ਮੰਜ ਕੁਚੱਜੀ, ਮੈਂ ਕੁਚੱਜੀ ਹਾਂ, ਮੈਂ ਕੁਚੱਜੀ ਹਾਂ। ਹੁਣ ਜਿਤਨੀ ਦੇਰ ਤੱਕ ਇਨਸਾਨ ਇਸ ਨੂੰ ਐਡਮਿਟ ਨਹੀਂ ਕਰਦਾ, ਗੋਜ਼ ਔਨ ਹਾਈਡਿੰਗ ਇਟ, ਅਵਾਇਡਿੰਗ ਇਟ, ਉਹ ਇਲਾਜ ਕਿਸ ਚੀਜ਼ ਦਾ ਕਰਾਏਗਾ? ਉਹ ਕਹਿੰਦੇ ਹਨ ਮੰਜ ਕੁਚੱਜੀ ਅਮਾਵਣ ਡੋਸੜੇ। ਅਮਾਵਣ ਦਾ ਮਤਲਬ ਹੁੰਦਾ ਹੈ ਕਿ ਗਿਣਤੀ ਮਿਣਤੀ ਤੋਂ ਬਾਹਰ। ਕਹਿੰਦੇ ਜਿਹੜੇ ਮੇਰੇ ਡੋਸੜੇ ਹਨ, ਦੋਸ਼ ਹਨ, ਉਹ ਅਨਲਿਮਿਟਿਡ ਹਨ। ਮੇਰੇ ਅਵਗੁਣ ਜੋ ਹਨ ਉਹ ਅਨਲਿਮਿਟਿਡ ਹਨ। ਮੰਜ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸਹਰਾਵਣ ਜਾਓ ਜੀਓ, ਕਿਸ ਮੂੰਹ ਨੂੰ ਲੈ ਕੇ ਮੈਂ ਉਸਨੂੰ ਮਿਲਣ ਜਾਵਾਂ? ਸੋ ਭਗਤ ਜੀ ਦੀ ਪਹਿਲੀ ਜੋ ਤਬਦੀਲੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਕਿ ਉਹਨਾਂ ਨੇ ਆਪਣੇ ਅੰਦਰ ਨੂੰ ਸਹੀ ਤਰ੍ਹਾਂ ਦੇਖ ਲਿਆ, ਆਪਣੀ ਟਰੂ ਪਿਕਚਰ ਨੂੰ ਦੇਖ ਲਿਆ। ਔਰ ਉਸ ਤੋਂ ਬਾਅਦ ਉਹ ਕਹਿੰਦੇ ਹਨ ਹੁਣ ਮੈਂ ਕਦੋਂ ਤੱਕ ਸੌਂ ਸਕਦਾ ਹਾਂ? ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਕਿ ਅਸੀਂ ਸਤਸੰਗ ਦੇ ਵਿੱਚ ਸੁਣ ਕੇ ਤੇ ਚਲ ਜਾਈਏ, ਬਾਹਰ ਜਾ ਕੇ ਫਿਰ ਭੁੱਲ ਜਾਈਏ। ਦੇਰ ਆਰ ਪੀਪਲ ਹੂ ਅੰਡਰਸਟੈਂਡ, ਹੂ ਲਿਸਨ, ਬਟ ਦੈਨ ਦੇ ਡੋਂਟ ਟੇਕ ਐਕਸ਼ਨ। ਫਸਟ ਅਵੇਅਰਨੈਸ ਤੋਂ ਬਾਅਦ ਐਕਸ਼ਨ ਲੈਣਾ ਬੜਾ ਜ਼ਰੂਰੀ, ਨਹੀਂ ਤੇ ਉਹ ਇੱਕ ਹੋਰ ਪੈਟਰਨ ਬਣ ਜਾਂਦਾ ਹੈ। ਦੈਨ ਯੂ ਕ੍ਰੀਏਟ ਅਨਦਰ ਪੈਟਰਨ ਇਨ ਸਾਈਡ ਯੂ, ਕਿ ਸੁਣ ਵੀ ਲਿਆ ਅਤੇ ਇੱਕ ਹੋਰ ਆਦਤ ਬਣਾ ਲਈ ਕਿ ਸੁਣ ਕੇ ਫਿਰ ਚੁੱਪ ਕਰ ਗਏ, ਫਿਰ ਸੌਂ ਗਏ। ਭਗਤ ਜੀ ਕਹਿੰਦੇ ਨਾਓ ਆਈ ਕੈਨੋਟ ਗੋ ਬੈਕ ਟੂ ਸਲੀਪ, ਆਈ ਵਿਲ ਹੈਵ ਟੂ ਡੂ ਸਮਥਿੰਗ। ਤੋ ਕੀ ਕਰਦੇ ਹਨ? ਹੁਣ ਅਗਲੀ ਲਾਈਨ ਦੇ ਵਿੱਚ ਆਉਂਦਾ ਹੈ ਕਿ ਉਹ ਹੁਣ ਸੌਂਦੇ ਨਹੀਂ ਹਨ, ਅਵੋਇਡ ਨਹੀਂ ਕਰਦੇ, ਜਾ ਕੇ ਭੁੱਲ ਨਹੀਂ ਜਾਂਦੇ। ਦੈਨ ਹੀ ਇਜ਼ ਇਨ ਐਕਸ਼ਨ, ਤੇ ਕੀ ਕਰਦੇ ਹਨ? ਆਓ ਪ੍ਰੇਮ ਨਾਲ ਸੁਣੋ ਉਸ ਲਾਈਨ ਨੂੰ ਪਹਿਲਾਂ।

ਨੋ ਲਾਸਟ ਲਾਈਨ ਦੇ ਵਿੱਚ ਇਹਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ। ਭਗਤ ਰਵਿਦਾਸ ਜੀ ਆਖਦੇ ਹਨ ਤੌਰ ਉਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਨੂੰ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਤੌਰ ਉਦਾਸ ਪਹਿਓ ਜਬ ਲਿਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸ ਦੀ ਸਾਰੀ ਰਿਸਪੋਂਸੀਬਿਲਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ, ਤੇ ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ, ਕੋਈ ਹੋਰ ਖੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ ਇਸ ਤਰ੍ਹਾਂ, ਕਹਿੰਦੇ ਹਨ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, no other can cause pain to you, that is only because of you. Kehnde han joi joi kino soi soi dekhyo, jo jo kuch main karda si hun samjhya ha kithe kithe galti si, kithe kithe ignorance si, kithe kithe agyan si, kithe kithe meri kamzori si, kithe kithe aadat to majboor si, kehnde hun main samjhya ha, te eh sare di sari samjhne kehnde mainu eh awareness ditti, main apna sara hi oh lekha jo kha paad ditta hai, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ ਤੇ ਹੁਣ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ ਅੱਜ ਦੇ ਕੀਰਤਨ ਦੀ ਇੱਥੇ ਸਮਾਪਤੀ ਹੈ। ਜੋ ਸਾਨੂੰ ਸਿੱਖਿਆ ਮਿਲਦੀ ਹੈ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ ਚ ਅਤਿ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ, ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਕਹਿੰਦੇ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਗਾਇਆ, ਕਹੋ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਨਾਲ ਗਾਓ ਔਰ ਸਮਾਪਤ।

ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ ਉਹ ਗੁਰੂ ਆਪ ਬਸੰਤ ਹੈ, ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ, ਆਓ ਅਖੀਰਲੀਆਂ ਤੁਕਾਂ ਕਹੀਏ। ਉਸ ਤੋਂ ਬਾਅਦ ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਹਾਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ ਕਹੀਏ।

ਸਾ ਸੰਗਤ ਜੀ ਇਹ ਤਾਲ 15 ਮਾਤਰ ਹਨ ਪੰਜੂਤੀ ਇਹ 15 ਇਹ ਪੰਜ ਪੰਜ ਦੀ ਵੰਡ ਹੈ ਤੇ ਤਿੰਨ ਤਿੰਨ ਦਾ ਹਿਸਾਬ ਹੈ ਸੋ ਗੁਰੂ ਕਿਰਪਾ ਕਰੇ ਸਾ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾ ਵਿਚ ਇਹੋ ਜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਇਹ ਡੰਬਰ ਕੀਤਾ ਹੈ ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜੇ ਗੁਰਸਿੱਖਾਂ ਦੀ ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ ਆਓ ਅਖੀਰਲੀ

ਚਿੱਠੀਆਂ ਬਾਹਰ ਚਿੱਠੀਆਂ ਦਿਲੋਂ ਮੁਹੱਬਤ ਜਿੰਨ ਸਹੀ ਸੱਚੀਆਂ ਸਹੀ ਸੱਚੀਆਂ ਜਿਨ ਮਨ ਹੋ